0: ਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876746496। ਓ ਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
3: ਆ ਜਾਓ ਫਿਰ देर किस गल दी, मदर इंडिया लेके आया है तुहाडे लिए बेमिसाल जायका ते वैरायटी।
2: शुद्ध वेज होवे जां होवे लजीज नॉन वेज, हर एक डिश विच मिलेगी तुहानू ओही घर वर्गी मैक ताजगी अते लाजवाब स्वाद। कोई परिवारिक प्रोग्राम है जां पार्टी है तां 40 मेहमाना तक लई शानदार प्राइवेट डाइनिंग भी है।
3: किसी भी वेले भुख लगे

0: कोई फिकर नहीं, दिन देखने की लोड़ नहीं, घड़ी देखने की लोड़ नहीं। मदर इंडिया रेस्टोरेंट तुहाडे लई खुला है 24 घंटे हफ्ते दे 7 दिन।
1: चाहे बैठ के खाने का मजा लो या फिर घर लई पैक करवाओ। सिटीस्केप लैंडिंग नॉर्थ ईस्ट कैलगरी 403-936-7777 403-936-7777 मदर इंडिया रेस्टोरेंट। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ।
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
1: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
1: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ।
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।
3: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ਤੋਂ ਬਾਅਦ SGPC ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਵੱਲੋਂ ਤੱਥ ਖੋਜ ਰਿਪੋਰਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ, ਜਿਸ ਨੂੰ ਮੁੱਢਲੀ ਰਿਪੋਰਟ ਦਾ ਨਾਮ ਦਿੱਤਾ ਗਿਆ। ਰਿਪੋਰਟ ਭਾਵੇਂ SGPC ਪ੍ਰੈਜ਼ੀਡੈਂਟ ਵੱਲੋਂ ਜਾਰੀ ਕਰ ਦਿੱਤੀ ਹੈ, ਪਰ ਲੋਕ ਮਨਾਂ ਦੇ ਵਿੱਚ ਖਦਸ਼ੇ ਅਤੇ ਸਵਾਲ ਜਿਹੜੇ ਹੈ ਜਿਉਂ ਦੇ ਤਿਉਂ ਕਾਇਮ ਨੇ। ਉਹਨਾਂ ਦੇ ਜਵਾਬਾਂ ਤੋਂ ਇੱਕ ਗੱਲ ਜਿਹੜੀ ਹੈ ਵੱਡਾ ਸਵਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੀ ਧਾਮੀ ਜੀ ਕਿਸੇ ਨੂੰ ਬਚਾ ਤਾਂ ਨਹੀਂ ਰਹੇ, ਕੀ ਕਿਸੇ ਵੱਡੇ ਪਾਪ 'ਤੇ ਪਰਦਾ ਤਾਂ ਨਹੀਂ ਪਾ ਰਹੇ, ਕਿਉਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਪੱਤਰਕਾਰਾਂ ਨੂੰ ਵੀ ਗਲ ਪੈਣ ਵਰਗੀ ਸਥਿਤੀ ਦੇ ਵਿੱਚ ਪਹੁੰਚਦੇ ਦਿਖਾਈ ਦੇ ਰਹੇ ਸੀ, ਸਵਾਲਾਂ ਦੇ ਜਵਾਬ ਦੇਣ ਤੋਂ ਟਲਦੇ ਦਿਖਾਈ ਦੇ ਰਹੇ ਸੀ। ਇਸ ਸੰਬੰਧੀ ਵੱਡੇ ਸਵਾਲ ਉਠਾਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਜੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਇਹ ਕਿਹਾ ਕਿ ਜੋ ਧਾਮੀ ਜੀ ਨੇ ਤੱਥ ਰੱਖੇ ਉਹ ਤਸੱਲੀ ਬਖਸ਼ ਨਹੀਂ, ਬਲਕਿ ਉਹਨਾਂ ਸਵਾਲਾਂ ਨੇ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਜਥੇਦਾਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
3: ਜਥੇਦਾਰ ਸਾਹਿਬ, ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ
4: ਜੀ,
3: 21 ਅਗਸਤ ਨੂੰ FIR ਲੌਜ ਹੁੰਦੀ ਹੈ
4: ਜੀ,
3: 16 ਸਪਟੰਬਰ ਨੂੰ ਅਮਰਜੀਤ ਸਿੰਘ ਚਾਵਲਾ ਖੁਦ ਬਖੁਦ ਪਬਲਿਕ ਨੂੰ ਦੱਸਦੇ ਨੇ ਕਿ ਮੇਰੇ ਤੇ ਇਦਾਂ ਦੇ ਦੋਸ਼ ਲੱਗੇ ਨੇ, ਮੇਰੇ ਜਿਹੜੇ ਕਿਰਦਾਰ ਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ
4: ਜੀ।
3: ਉਦੋਂ ਬਾਅਦ ਧਾਮੀ ਜੀ ਕੁੰਭਕਰਨੀ ਨੀਂਦ ਤੋਂ ਜਾਗਦੇ ਨੇ
4: ਜੀ,
3: ਉਹਨਾਂ ਨੂੰ ਪਤਾ ਲੱਗਦਾ ਹੈ ਵੀ ਗੁਰਧਾਮਾਂ ਦੇ ਵਿੱਚ ਪਵਿੱਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਦੀ ਸਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਕਰਮ ਹੋਣ ਦੇ ਦੋਸ਼ ਜਿਹੜੇ ਹੈ ਉਹ ਲੱਗੇ ਨੇ, ਤੇ ਉਹ ਇੱਕ ਤੱਥ ਖੋਜ ਕਮੇਟੀ, ਪਤਾ ਨਹੀਂ ਸਰਚ ਕਮੇਟੀ ਬਣਾ ਦਿੰਦੇ ਨੇ ਵੀ ਉਹ 15 ਦਿਨਾਂ ਦੇ ਵਿੱਚ ਰਿਪੋਰਟ ਦੇਊਗੀ। ਜਥੇਦਾਰ ਸਾਹਿਬ, ਉਹਨਾਂ ਨੇ ਜਿਵੇਂ ਰਿਪੋਰਟ ਦਿੰਦਿਆਂ ਕਈ ਤਰ੍ਹਾਂ ਦੇ ਦਾਅਵੇ, ਕਈ ਤਰ੍ਹਾਂ ਦੇ ਪ੍ਰਗਟਾਵੇ ਜਿਹੜੇ ਹੈ ਉਹ ਕੀਤੇ, ਉਹਨੇ ਗੱਲ ਨੂੰ ਗੁੰਝਲਦਾਰ ਬਣਾਤਾ
4: ਬਣਾਤਾ।
3: ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਪੰਜਾਬ ਪੁਲਿਸ ਦਾ ਪੁਲਿਸ ਸਟੇਸ਼ਨ ਹੈ
4: ਜੀ,
3: ਉਹਦੇ ਨਾਲ ਸੰਬੰਧਿਤ ਪੁਲਿਸ ਆਫੀਸਰਸ ਨੇ ਤਫਤੀਸ਼ ਆਪਣੀ ਕੀਤੀ। ਜਦੋਂ ਕੋਈ ਅਪਰਾਧਿਕ ਮਾਮਲਾ ਹੁੰਦਾ ਹੈ ਤਾਂ ਪੁਲਿਸ ਨੇ ਤਫਤੀਸ਼ ਤਾਂ ਕਰਨੀ ਹੁੰਦੀ
4: ਬਿਲਕੁਲ,
3: ਤਾਂ ਉਹਦੇ ਚ ਡਰਾਈਵਰ
4: ਜੀ,
3: ਡਿਪਟੀ ਮੈਨੇਜਰ ਅਤੇ SGPC ਦੇ ਇੱਕ ਹੋਰ ਮੁਲਾਜ਼ਮ ਸਤਵੀਰ ਸਿੰਘ ਨੂੰ ਤਫਤੀਸ਼ ਦੇ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ। ਉਹਨਾਂ ਨੇ ਵੀ ਆਪਣੇ ਤੱਥ ਜਿਹੜੇ ਹੈ ਰੱਖ ਦਿੱਤੇ, ਸਾਰਾ ਬੇਪਰਦ ਕਰਕੇ ਰੱਖ ਦਿੱਤਾ। ਧਾਮੀ ਜੀ ਦੇ ਇਹਨਾਂ ਸਾਰੇ ਗੱਲਾਂ ਤੋਂ ਇਹ ਲੱਗਿਆ ਜਿਵੇਂ ਉਹ ਪਰਦਾਪੋਸ਼ੀ ਦੇ ਯਤਨ ਕਰ ਰਹੇ ਹੋਣ। ਦੋਨੇ ਰਿਪੋਰਟਾਂ ਆਪੋ ਵਿੱਚ ਹੀ ਕੰਟਰਾਡਿਕਟਰੀ ਨੇ, ਪੁਲਿਸ ਦੇ ਤੱਥ ਤਫਤੀਸ਼ ਦੇ ਕੁਛ ਹੋਰ ਕਹਿੰਦੇ ਨੇ, ਧਾਮੀ ਜੀ ਦੇ ਹੋਰ ਕਹਿੰਦੇ ਨੇ, ਇਹ ਅਜਿਹੀ ਸਥਿਤੀ ਕਿਉਂ ਪੈਦਾ ਹੋਈ?
4: ਦੇਖੋ, ਇਹ ਧਾਮੀ ਸਾਹਿਬ ਜਿਹੜੇ ਨਾ, ਮੇਰੀ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ
3: ਜੀ,
4: ਮੈਂ ਬਲਕਿ ਇਸ ਪ੍ਰਧਾਨ ਨੂੰ ਠੀਕ ਸਮਝਦਾ ਰਿਹਾ ਦੂਸਰਿਆਂ ਦੇ ਮੁਕਾਬਲੇ 'ਤੇ, ਪਰ ਇਹ ਤੁਸੀਂ ਦੇਖੋ, ਇਹ ਜੋ ਕੁਛ ਵੀ ਹੋਇਆ ਉੱਥੇ, ਉਹਦੇ ਲਈ ਜ਼ਰੂਰਤ ਸੀਗੀ ਕਿ ਤੂੰ ਪਹਿਲਾਂ FIR ਹੋਣ ਤੋਂ ਇੱਕ ਮਹੀਨੇ ਬਾਅਦ ਗੱਲ ਨਿਕਲਦੀ ਪਈ ਆ, ਪੁਲਿਸ ਹਰਕਤ ਚ ਆਉਂਦੀ ਆ, ਤੇ ਉਸ ਤੋਂ ਬਾਅਦ ਤੂੰ 15

0: ਦਿਨ ਹੋਰ ਮੰਗ ਰਿਹਾ 15 ਦਿਨਾਂ ਬਾਅਦ, ਇਹ ਏਡਾ ਕਾਂਡ ਹੈਗਾ ਸੀਗਾ ਜਿਹਦਾ ਤੈਨੂੰ ਨਾ ਪਤਾ ਹੋਵੇ, ਜਿਹਦੇ ਬਾਰੇ ਤੂੰ ਸੰਗਤ ਨੂੰ ਕਲੀਅਰ ਨਾ ਕਰ ਸਕਦਾ ਹੋਵੇ, ਤੂੰ 15 ਦਿਨ ਇੱਕ ਕਮੇਟੀ ਜਿਹੜੀ ਇੱਕ ਇਹ ਰਵਾਇਤ ਬਣੀ ਕਮੇਟੀ ਬਣਾ ਦਿਓ
1: ਜਾਂ ਪੁਲਿਸ ਤਫਤੀਸ਼ ਕੰਪਲੀਟ ਹੋ ਲੈਣ ਦਿਓ,
0: ਹਾਂ
1: ਉਦੋਂ ਬਾਅਦ ਤੁਸੀਂ ਉਹਦੀ
0: ਰਿਪੋਰਟ ਪਹਿਲਾਂ ਕਰਦੇ ਜੋ ਕੁਛ ਵੀ, ਜਾਂ ਤੇ ਜਦੋਂ ਉਹ ਬੀਬੀ ਨੇ ਐਫ ਆਈ ਆਰ ਚ ਵੀ ਦੱਸਿਆ, ਅਸੀਂ ਆਰੋਪ ਜਿਹਾ ਨਹੀਂ ਲਾ ਰਹੇ, ਅਸੀਂ ਤੱਥਾਂ ਤੇ ਆਧਾਰਿਤ ਗੱਲ
1: ਕਰਾਂ ਜੋ ਫੈਕਚੁਅਲ ਸਾਹਮਣੇ ਆ ਲੋਕਾਂ ਦੇ, ਜਨਤਾ ਦੀ ਕਚਹਿਰੀ ਚ।
0: ਬੀਬੀ ਨੇ ਕਿਹਾ ਕਿ ਮੈਂ ਸੁਖਬੀਰ ਨੂੰ, ਧਾਮੀ ਨੂੰ, ਗੜਗਾਜ ਨੂੰ ਦੱਸਿਆ ਕਿ ਮੇਰੇ ਨਾਲ ਇਹ ਕੁਕਰਮ ਹੋਇਆ, ਉਹ ਦੱਸਿਆ ਉਹਨੇ ਬਹੁਤ ਪਹਿਲਾਂ। ਉਹਨਾਂ ਨੇ ਕਿਹਾ ਕਿ ਪੁਲਿਸ ਕੋਲ ਜਾਓ, ਗੜਗਾਜ ਨੇ। ਹੁਣ ਪੁਲਿਸ ਕੋਲ ਗਈ ਤੇ ਪੁਲਿਸ ਕੋਲ ਜਿਹੜੀ ਰਿਪੋਰਟ ਲਿਖੀ, ਉਹ ਤੋਂ ਵੀ ਇੱਕ ਮਹੀਨੇ ਬਾਅਦ ਇਹ ਐਕਸ਼ਨ ਹੋਣ ਡਿਆ। ਵੀ ਤੁਸੀਂ ਸਿਆਣੇ ਹੁੰਦੇ ਤੇ ਜਦੋਂ ਗੜਗਾਜ ਕੋਲ ਗਈ ਸੀ ਬੀਬੀ ਜਾਂ ਧਾਮੀ ਕੋਲ, ਉਦੋਂ ਹੀ ਗੜਗਾਜ ਜਿਹੜਾ ਅਕਾਲ ਤਖ਼ਤ ਇਹਨੂੰ ਰਿਝਾਵਰੇ ਨੂੰ ਤੇ ਇਹਨੂੰ ਬੁਲਾ ਸਕਦਾ ਸੀ ਧਾਮੀ ਨੂੰ, ਵੀ ਇਹ ਬੀਬੀ ਨੂੰ ਕਿਉਂ ਸੱਦਿਆ ਇੱਥੇ ਤੇ ਇਹ ਕਿਉਂ ਗਿਲਾ ਕਰ ਰਹੀ ਹੈ ਇੱਥੇ, ਇਹ ਇੱਥੇ ਬੈਠੀ ਕਾਹਦੇ ਲਈ ਹੈ ਇਹਨੇ ਸਰ। ਉਦੋਂ ਇਹ ਪਰਦਾ ਵੀ ਢੱਕਿਆ ਜਾ ਸਕਦਾ ਸੀ, ਤਖ਼ਤ ਦੇ ਉੱਤੇ ਜਿਹੜੀ ਅੱਜ ਮਿੱਟੀ ਪਈ ਆ ਉਹ ਨਹੀਂ ਸੀ ਪੈਣੀ। ਇਹਦੇ ਨਾਲ ਅਸੀਂ ਸਿੱਖ ਕੌਮ ਨਮੋਸ਼ੀ ਤੋਂ ਬਚ ਸਕਦੀ ਸੀ, ਪਰ ਇਹਨਾਂ ਨੇ ਜਿਹੜਾ ਕੁਕਰਮ ਕਰਨਾ ਸੀ ਉਹ ਕੁਕਰਮ ਲੁਕਿਆ ਨਹੀਂ, ਉਹ ਪ੍ਰਗਟ ਹੋ ਗਿਆ। ਅਸਲ ਵਿੱਚ ਤੁਸੀਂ ਦੇਖੋ ਵੀ ਹਰ ਗੱਲ ਨਾਲ ਮੈਂ ਕਮੇਟੀ ਬਣਾ ਤੀ, ਆਹ ਜਿਹੜੀ ਹੁਣ ਕਮੇਟੀ ਬਣਾਈ ਇਹਨਾਂ ਨੇ 5 ਮੈਂਬਰੀ, ਇਹ ਕੌਣ ਬੰਦਾ ਇਹ ਚ ਲਿਆ, ਕਾਇਮਪੁਰੀ ਹਰਿਆਣੇ ਦਾ, ਹਰਿਆਣੇ ਦਾ ਬੰਦਾ ਇੱਧਰ ਵੀ ਮੈਂਬਰ ਆ ਪ੍ਰਬੰਧਕ ਕਮੇਟੀ ਦਾ ਤੇ ਹਰਿਆਣਾ ਕਮੇਟੀ ਚ ਮੈਂਬਰ ਆ। ਔਰ ਇਸ ਬੰਦੇ ਨੂੰ ਅੱਗੇ ਲਾ ਕੇ ਸੁਖਬੀਰ ਨੇ ਵਕੀਲ ਦੇ ਕੇ ਤੇ ਸਟੇ ਲਿਆ ਹੋਇਆ ਕਿ ਇਹ ਇਲੈਕਸ਼ਨਾਂ ਜਿਹੜੀਆਂ ਰੋਕ ਦਿੱਤੀਆਂ ਜਾਣ,
1: 2011 ਦੀ ਚੋਣ ਸੀ।
0: ਹਾਂ, ਇਹ ਨਹੀਂ ਆ ਜਿਹੜਾ ਹੁਣ ਜਿਹੜਾ ਨਵੇਂ ਸਿਰੋਂ ਆਪਣੀਆਂ ਬਣ ਰਹੀਆਂ ਸੀਗੀਆਂ ਵੋਟਾਂ, ਐਲਾਨ ਹੋ ਗਿਆ ਸੀ, ਹਾਈਕੋਰਟ ਨੇ ਕਿਹਾ ਸੀ ਕਰੋ ਤੇ ਵੋਟਾਂ ਬਣਨ ਲੱਗ ਪਈਆਂ। ਇਹ ਜਿਹੜਾ ਸਟੇ ਲਿਆ ਹਾਈਕੋਰਟ ਤੋਂ ਲਿਆ ਉਹਨੇ, ਉਸ ਬੰਦੇ ਨੇ ਕਾਇਮਪੁਰੀ ਨੇ, ਉਹ ਸਟੇ ਦੇਣ ਵਾਲੇ ਜੱਜ ਦੀ ਅਕਲ ਤੇ ਮੈਨੂੰ ਬੜੀ ਹੈਰਾਨਗੀ ਆਉਂਦੀ ਹੈ ਕਿ ਸੁਪਰੀਮ ਕੋਰਟ ਤੇ ਆਰਡਰ ਕਰ ਰਿਹਾ ਕਿ ਹਰਿਆਣਾ ਕਮੇਟੀ ਬਣ ਗਈ, ਇਲੈਕਸ਼ਨ ਕਰਾਓ, ਉਹ ਇਲੈਕਸ਼ਨ ਵੀ ਹੋ ਗਏ, ਉਹਦੇ ਚ ਇਹ ਬੰਦਾ ਕਾਇਮਪੁਰੀ ਮੈਂਬਰ ਵੀ ਬਣ ਗਿਆ ਤੇ ਉਹ ਹੀ ਕਾਇਮਪੁਰੀ ਬੰਦਾ ਜਿਹੜਾ ਉਹ ਸਟੇ ਲੈ ਰਿਹਾ ਕਿ ਸਾਡੀਆਂ ਜੀ ਇਧਰੋਂ ਇਕੱਠੀਆਂ ਵੋਟਾਂ ਸੀ ਹਰਿਆਣੇ ਦੇ ਹਲਕੇ ਜਾਂ ਮੈਂ ਮੈਂਬਰ ਆ ਤੇ ਇਹ ਵੋਟਾਂ ਜਿਹੜੀਆਂ ਜਿੰਨੀ ਦੇਰ ਤੱਕ ਅਸੈਂਬਲੀ ਇਹ ਮਤਾ ਪਾਸ ਨਹੀਂ ਕਰਦੀ ਉਨੀ ਦੇਰ ਤੱਕ ਰੋਕ ਦਿੱਤੀਆਂ ਜਾਣ। ਇਹ ਜਿਹੜੀ ਅਸੈਂਬਲੀ ਦਾ ਮਤਾ ਇਹ ਚ ਪੰਜਾਬ ਅਸੈਂਬਲੀ ਨੇ ਮਤਾ ਪਾਸ ਕਰੇ ਕਿ ਸਾਡਾ ਟਰੱਸਟ ਬਣਾਇਆ ਜਿਹੜਾ ਐਕਟ ਆ ਉਹ ਪੰਜਾਬ ਅਸੈਂਬਲੀ ਦਾ ਲਾਹੌਰ ਦਾ, ਇਹ ਤੇ ਇਹਨਾਂ ਨੂੰ 78 ਤੋਂ ਬਾਅਦ ਇਹਨਾਂ ਨੂੰ ਇਜਾਜ਼ਤ ਆਪਣੇ ਆਪ ਹੀ ਇਹਨਾਂ ਨੂੰ ਦੇ ਤਾ ਕਿ ਤੈਨੇ ਸੈਂਟਰ ਸਰਕਾਰ ਕਰਾ ਦਿਆ ਕਰੇ, ਨਹੀਂ ਤੇ ਪਹਿਲਾਂ ਪੰਜਾਬ ਅਸੈਂਬਲੀ ਕਰਾਉਂਦੀ ਸੀ। ਉਹ ਬੰਦਾ ਜਿਹੜਾ ਉਧਰ ਵੀ ਮੈਂਬਰ ਹੈ ਕਮੇਟੀ ਦਾ ਤੇ ਇਧਰ ਵੀ ਮੈਂਬਰ ਹੈ ਤੇ ਉਹਨੇ ਆ ਸਾਰੀ ਕਮੇਟੀ ਦੀ ਰੂਪ ਰੇਖਾ ਜਿਹੜੀ ਆ ਉਹਦੇ ਥਰੂ ਇਹਨਾਂ ਨੇ ਬੰਦ ਕਰ ਰੱਖੀ, ਉਹ ਸਾਨੂੰ ਜਸਟਿਸ ਦਊਗਾ। ਫਿਰ ਕੋਆਰਡੀਨੇਟਰ ਕੌਣ ਆ ਜਿਹੜਾ ਇਹਨਾਂ ਨੇ ਆਪਣਾ ਅਧਿਕਾਰੀ ਬਣਾਇਆ ਜਿਹੜਾ ਅਖੰਡ ਪਾਠਾਂ ਦੇ ਪੈਸੇ ਖਾ ਗਿਆ, ਅਖੰਡ ਪਾਠਾਂ ਦੇ ਪੈਸੇ 11,000 ਜਾਏ ਕਿ ਅਖੰਡ ਪਾਠ ਦੇ
1: ਰਿਕਾਰਡ ਤੇ ਸਾਰਾ ਕੁਛ।
0: ਹਾਂਜੀ, ਸਸਪੈਂਡ ਹੋਇਆ ਆਪਣਾ ਗੋਇੰਦਵਾਲ ਸਾਹਿਬ ਤੋਂ, ਉਹ ਜਿਹੜੀ ਇਨਕੁਆਇਰੀ ਆ ਉਹਦੇ ਸਸਪੈਂਡ ਹੋਇਆ ਤੇ ਇਨਕੁਆਇਰੀ ਅਧੂਰੀ ਆ ਤੇ ਉਹਨੂੰ ਤਰੱਕੀ ਦੇ ਕੇ ਚੀਫ ਸਕੱਤਰ ਬਣਾਤਾ, ਉਹ ਕੋਆਰਡੀਨੇਟਰ ਹੈ ਇਹਦਾ। ਕਿਤੇ ਤੇ ਸ਼ਰਮ ਕਰੋ, ਆਹ ਹੁਣ ਇੱਥੋਂ ਦੀ ਕਮੇਟੀ ਬਣਾਈ ਸੀ ਇਹਨੇ ਅੰਬ ਸਾਹਿਬ ਦੀ ਤੇ ਉਹਨੂੰ ਤਫਤੀਸ਼ ਕਰਨ ਵਾਲਾ ਚੀਫ ਕੌਣ ਆ, ਪ੍ਰਬੰਧਕ ਕਮੇਟੀ ਦਾ ਚੀਫ, ਜਿਹਨੇ ਚਿੱਠੀ ਦੇ ਕੇ ਆਰਡਰ ਕੀਤਾ ਮੈਨੇਜਰ ਨੂੰ ਕਿ ਜ਼ਮੀਨ ਵੇਚ ਦੇ, ਸਾਡਾ ਮਤਾ ਪਾਸ ਹੋ ਗਿਆ। ਆ ਜੋ ਮੁਲਜ਼ਮ ਹੈ, ਮੇਨ ਮੁਲਜ਼ਮ ਹੈ ਇਸ ਕੇਸ, ਉਹਨੂੰ ਇਹਨੇ ਪ੍ਰਧਾਨ ਨੇ ਚੀਫ ਬਣਾਇਆ। ਕੀ ਇਸ ਪ੍ਰਧਾਨ ਦੀਆਂ ਅੱਖਾਂ ਬੰਦ ਨੇ, ਇਹਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰ ਰਿਹਾ, ਇਹ ਕਿਹੜੀਆਂ ਰਿਪੋਰਟਾਂ
1: ਕੋਈ ਇਹਨੇ ਉਹ ਤਾਂ ਮੂਰਖਤਾ ਹੋ ਨਹੀਂ ਸਕਦੀ
0: ਨਾ ਜੀ, ਨਾ ਵਕੀਲ ਹੈ ਜੀ। ਹਾਂ, ਮੈਂ ਦੇਖੋ ਕਿੰਨਾ ਬਸ਼ਰਮ ਜਿਹਾ ਹੋ ਕੇ ਤੇ ਧੜੱਲੇ ਨਾਲ, ਜਿਵੇਂ ਉਹ ਪੱਤਰਕਾਰ ਤੇ ਕਹਿ ਰਿਹਾ ਜੀ ਤੁਸੀਂ ਹੱਥ ਚ ਐਪਲੀਕੇਸ਼ਨ ਲੈ ਲਈ ਬੀਬੀ ਦੀ ਤੇ ਪੜ੍ਹ ਕੇ ਵੀ ਸੁਣਾ ਦਿਓ, ਦੋ ਚ ਖਫਾ ਹੋ ਗਿਆ, ਮੈਂ ਤੁਹਾਡਾ ਮੁਲਜ਼ਮ ਨਹੀਂ, ਮੈਂ ਤੁਹਾਡਾ ਮੁਲਜ਼ਮ ਨਹੀਂ, ਮੈਂ ਦੇਣਦਾਰ ਨਹੀਂ, ਫਲਾਨਾ ਨਹੀਂ, ਢੀਂਗੜਾ
1: ਚਿੱਠੀ ਪ੍ਰੈਸ ਚ ਫੋਟੋ ਕਾਪੀ ਕਰਕੇ ਦੇ ਦੇਣੀ ਚਾਹੀਦੀ ਸੀ,
0: ਦੇ ਦੇਣੀ ਚਾਹੀਦੀ। ਉਹ ਇਹ ਚ ਇਹ ਹੈ ਕਿ ਉਹਨੇ ਆਪ ਲਿਖਿਆ ਕਿ ਮੈਂ 6 ਮਹੀਨੇ ਤੋਂ ਰਹਿ ਰਹੀ ਹਾਂ,

0: ਉਹ ਦੱਸਣਾ ਪੈਣਾ ਸੀ। ਫਿਰ ਦੂਸਰੀ ਗੱਲ ਇਹ ਕਿ ਸਭ ਨੂੰ ਪਤਾ ਹੈ ਵੀ ਤੁਸੀਂ ਪੈਸੇ ਦੇ ਰਹੇ ਹੋ ਧਰਮ ਪ੍ਰਚਾਰ ਚੋਂ, ਤੇ ਉੱਥੇ ਲਿਖੋਗੇ ਵਿਭਚਾਰ ਲਈ ਦੇ ਰਹੇ ਅਸੀਂ 1,00,000 ਰੁਪਏ, ਇਹ ਲਿਖੋਗੇ, ਇਹੋ ਲਿਖੋਗੇ ਨਾ, ਇਹਦੇ ਪਰਉਪਕਾਰ ਲਈ ਦੇ ਰਹੇ।
1: ਕਹਿੰਦੇ ਧਰਮ ਪ੍ਰਚਾਰ ਵਾਲੇ ਚੋਂ ਦਿੱਤਾ, ਦਿੱਤਾ ਤਾਂ ਹੈਗਾ ਮੰਨ ਗਏ ਉਹ,
0: ਨਹੀਂ ਧਰਮ ਪ੍ਰਚਾਰ ਚੋਂ ਦਿੱਤਾ ਜੀ।
1: ਅੱਛਾ ਜੀ,
0: ਤੇ ਦਿੱਤਾ ਅਸੀਂ ਪ੍ਰਚਾਰ ਤੇ ਪ੍ਰਸਾਰ ਲਈ। ਹੁਣ ਇਹ ਬੀਬੀ ਆ ਜੀ ਦਾ ਰਾਤ ਨੂੰ ਉੱਠ ਕੇ 1 ਵਜੇ ਟੈਲੀਫੋਨ ਸੁਣਦਾ ਰਿਹਾ ਹੈ, ਕਿਸੇ ਹੋਰ ਦਾ ਸੁਣਿਆ ਕਦੀ? ਧਰਮ ਪ੍ਰਚਾਰ ਦੇ ਪੈਸੇ ਚੋਂ ਹੀ ਤੇ ਸਾਰੇ ਲਫੜੇ ਹੋ ਰਹੇ, ਕਿਉਂਕਿ ਵੱਡਾ ਹਿੱਸਾ ਜਿਹੜਾ ਬਜਟ ਦਾ ਉਹ ਧਰਮ ਪ੍ਰਚਾਰ ਲਈ ਕੱਢ ਕੇ ਉਹਨੂੰ ਫਿਰ ਵਰਤਦੇ ਨੇ। ਅੱਜ ਹੁਣ ਜਿਹੜਾ ਵੱਡੇ ਵੱਡੇ ਹੋਲਡਿੰਗ ਲੱਗ ਰਹੇ ਪਿੰਡਾਂ ਚ ਕਿ ਇਹਨੂੰ ਮੂੰਹ ਨਾ ਲਾਓ, ਆਮ ਆਦਮੀ ਪਾਰਟੀ ਸਰਕਾਰ ਨੂੰ ਮੂੰਹ ਨਾ ਲਾਓ, ਐ ਨਾ ਕਰੋ, ਐ ਨਾ ਕਰੋ, 3-3 ਬੋਰਡ 1 ਗੁਰਦੁਆਰੇ ਲੱਗ ਰਹੇ, 3-3 ਗੁਰਦੁਆਰੇ ਨੇ, 12,500 ਪਿੰਡ ਨੇ, ਤੇ ਸ਼ਹਿਰ ਤੇ ਕਸਬੇ ਵੱਖਰੇ, ਸੜਕਾਂ ਵੱਖਰੀਆਂ। ਇਹ ਬੋਰਡ ਕਿੰਨਾ ਕੁ ਬਣਿਆ ਹੋਊਗਾ? ਇਹ ਜਿਹੜਾ ਬੋਰਡ ਬਣਿਆ ਉਹਦੇ ਥੱਲੇ ਜਾਰੀ ਕਰਤਾ ਗੜਗਾ ਚ ਜਥੇਦਾਰ ਅਕਾਲ ਤਖ਼ਤ। ਹੁਣ ਇਹ ਤਾਂ ਮੀ ਦੱਸੇ ਵੀ ਇਹ ਅਕਾਲ ਤਖ਼ਤ ਨੇ CM ਬਣਨਾ, ਉਹ ਇਲੈਕਸ਼ਨ ਲੜ ਰਿਹਾ, ਤੂੰ ਕੰਪੇਨ ਕਿਹਦੀ ਚਲਾ ਰਿਹਾ ਤੇ ਪੈਸਾ ਕਿਹਦਾ ਯੂਜ਼ ਕਰ ਰਿਹਾ? ਤੇ ਇਹ ਜਿਹੜਾ ਪੈਸਾ ਕਿੱਥੇ ਪਾਏਗਾ? ਧਰਮ ਪ੍ਰਚਾਰ ਚ ਹੀ ਕੱਢੂਗਾ, ਹੋਰ ਕਿੱਥੇ ਪਾਊਗਾ?
1: ਅੱਛਾ ਜਥੇਦਾਰ ਸਾਹਿਬ, ਜਿਹੜੀ 15 ਦਿਨਾਂ ਤੋਂ ਬਾਅਦ ਜਿਹੜੀ ਜ਼ੁਬਾਨ ਖੋਲੀ ਧਾਮੀ ਸਾਹਿਬ ਨੇ
0: ਜੀ,
1: ਉਹਦੇ ਚ ਬਹੁਤ ਵੱਡੇ ਨੁਕਤੇ ਜਿਹੜੇ ਹੈ ਉਹ ਉਭਰ ਕੇ ਸਾਹਮਣੇ ਆਏ
0: ਜੀ।
1: ਇੱਕ ਤਾਂ ਉਹ ਕਹਿੰਦੇ ਵੀ ਸਾਡੇ ਰਜਿਸਟਰਾਂ ਨਾਲ ਛੇੜਛਾੜ ਕੀਤੀ ਗਈ ਹੈ। ਰਜਿਸਟਰਾਂ ਨਾਲ ਛੇੜਛਾੜ ਕੌਣ ਕਰ ਗਿਆ?
0: ਇਹ ਛੇੜਛਾੜ ਜਿਹੜੀ ਹੈ ਨਾ ਜੀ, ਇਹਨਾਂ ਨੇ ਸਮਾਂ ਲੈ ਕੇ 15 ਦਿਨ ਇਹ ਦੇ ਦਿਓ, 15 ਦਿਨ ਬੋਲੇ ਨਹੀਂ, 15 ਦਿਨ ਪਹਿਲਾਂ ਉਹ ਸਾਹਮਣੇ ਨਹੀਂ ਆਇਆ ਤਜਰਾਬਲਾ, ਤੇ ਇਹਨਾਂ ਨੇ ਆਪ ਕਰਵਾਈ ਹੈ।
1: ਵੈਸੇ ਤਾਂ ਚਾਹੀਦਾ ਇਹ ਸੀ ਧਾਮੀ ਜੀ ਨੂੰ ਸਾਰਾ ਰਿਕਾਰਡ ਸੀਲ ਕਰਨਾ ਚਾਹੀਦਾ ਸੀ।
0: ਹਾਂ, ਇਹਨਾਂ ਨੇ ਆਪ ਕਰਵਾਈ ਹੈ। ਆਪ ਕਰਵਾ ਕੇ ਵੀ ਨਾ ਇਹ ਹੁਣ ਇਹ ਉਹਦੇ ਚ ਸਸਪੈਂਡ ਕਰਨਗੇ, ਇੱਕ ਮੈਨੇਜਰ ਨੂੰ ਕਰਤਾ। ਅਸਲ ਚ ਧਾਮੀ ਨੇ ਸਾਰੇ ਪੱਤਰਕਾਰਾਂ ਨੂੰ, ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਪਿਛਲੀਆਂ ਪੰਥਕ ਰਵਾਇਤਾਂ ਦਾ ਪਤਾ ਨਹੀਂ ਕਿ ਨਵੀਆਂ ਟੀਮਾਂ ਆਈਆਂ ਨੇ, ਨਵੇਂ ਅਖਬਾਰ ਆਏ ਨੇ, ਨਵੇਂ ਚੈਨਲ ਬਣੇ ਨੇ। ਦੋ ਰਜਿਸਟਰ ਹੁੰਦੇ ਆ ਸਰਾਂ ਦੇ, ਇੱਕ ਹੁੰਦਾ ਪੱਕਾ, ਇੱਕ ਹੁੰਦਾ ਕੱਚਾ
1: ਜੀ।
0: ਕੱਚੇ ਰਜਿਸਟਰ ਦੇ ਉੱਤੇ ਕੋਈ ਸਿਫਾਰਸ਼ੀ ਹੁੰਦਾ ਤੇ ਉਹਦੀ ਜਿਹਨੇ ਸਿਫਾਰਿਸ਼ ਕੀਤੀ ਉਹਦੀ ਸਿਫਾਰਿਸ਼ ਲਿਖ ਕੇ ਤੇ ਉਹਨੂੰ ਕਮਰਾ ਦੇ ਦਿੱਤਾ ਜਾਂਦਾ। 2 ਦਿਓ 4 ਦਿਓ 5 ਦਿਓ ਕਮਰੇ ਦੇ ਦਿੱਤੇ,
1: ਠੀਕ ਹੈ ਜੀ,
0: ਤੇ ਹੁੰਦੀਆਂ ਵੀ ਸਿਫਾਰਿਸ਼ਾਂ। ਪੱਕੇ ਰਜਿਸਟਰ ਤੇ ਉਹ ਕਮਰੇ ਖਾਲੀ ਹੁੰਦੇ ਆ, ਜਿਹੜਾ ਪੱਕਾ ਰਜਿਸਟਰ ਉਹ ਚ ਕਮਰੇ ਉਹਦੇ ਖਾਲੀ ਹੁੰਦੇ ਆ, ਉਹ ਚ ਭਰੇ ਨਹੀਂ ਹੁੰਦੇ। ਫਿਰ ਹਰ ਇੱਕ ਪਰ ਨੂੰ ਪਤਾ ਆ ਕਿ ਜਦੋਂ ਕੋਈ ਜਾਂਦਾ ਆ ਤੇ ਉਹਦੇ ਤੋਂ ਉਹ ਕਹਿੰਦਾ ਮੈਂ 1 ਦਿਨ ਲਈ ਰਹਿਣਾ, ਤੇ ਉਹ ਤੋਂ 1,000 ਰੁਪਇਆ ਲੈਂਦੇ ਨੇ, 500 ਰੁਪਇਆ ਕਿਰਾਇਆ ਤੇ 500 ਰੁਪਇਆ ਐਡਵਾਂਸ ਛੱਡ ਕੇ ਜਾਏਗਾ,
1: ਕੱਲ ਨੂੰ ਕੋਈ ਨੁਕਸਾਨ ਕਰ ਜੇ ਬੰਦਾ ਕਮਰੇ ਦਾ।
0: ਹਾਂਜੀ, ਉਹ ਹੁਣ ਜਿਹੜਾ 1,000 ਰੁਪਇਆ ਉਹ ਤੇ ਐਡਵਾਂਸ ਆ ਤੇ ਉਹ ਤੇ ਤੁਸੀਂ ਅੱਜ ਵੀ ਸਾਰੇ ਇਹਦੀਆਂ ਐਂਟਰੀਆਂ ਚ ਪਾ ਸਕਦੇ, ਪਰ ਉਹਦੇ ਬਾਅਦ ਇੱਕ ਰਸੀਦ ਬਣਦੀ ਆ ਜਦੋਂ ਜਾਂਦਾ ਕਿ ਇਹ ਬੰਦਾ 24 ਘੰਟੇ ਰਿਹਾ ਤੇ ਤੋਂ 500 ਰੁਪਇਆ ਲਿਆ ਜਾਂਦਾ, ਇਹ ਉਹਦੀ ਰਸੀਦ ਆ ਤੇ 500 ਰੁਪਇਆ ਇਹਦਾ ਵਾਪਸ ਕੀਤਾ ਜਾਂਦਾ। ਉਹ ਰਸੀਦ ਕਿੱਥੇ ਆ? ਉੱਥੇ ਕਮਰਾ ਨੰਬਰ ਕਿਹੜਾ, ਨਾਂ ਕਿਹਦਾ ਹੈ, ਉਹ ਦਿਖਾਈਆਂ ਪੱਤਰਕਾਰ
1: ਨਾਲ। ਇੱਕ ਸਭ ਤੋਂ ਵੱਡੀ ਗੱਲ ਜਥੇਦਾਰ ਸਾਹਿਬ ਇਹ ਹੈ, ਕਿਸੇ ਪੁਲਿਸ ਆਫਿਸਰ ਨੇ ਵੀ ਇਹ ਗੱਲ ਕਹੀ, ਇੱਕ ਪਾਸੇ ਧਾਮੀ ਸਾਹਿਬ ਕਹਿੰਦੇ ਨੇ ਵੀ ਉਸ ਬੀਬੀ ਨੂੰ ਇਲਾਜ ਦੀ ਲੋੜ ਸੀ, ਉਹਨੂੰ ਮਾਲੀ ਇਮਦਾਦ ਦਿੱਤੀ, ਫਿਰ ਉੱਥੋਂ ਕਿਰਾਇਆ ਵੀ ਲਈ ਜਾਂਦੇ ਹੋ?
0: ਨਹੀਂ,
1: ਭਾਗੀ ਤੋਂ ਲੋੜਵੰਦ ਨੂੰ
0: ਨਾ ਨਾ ਨਾ,
1: ਤੁਸੀਂ 1,00,000 ਰੁਪਇਆ ਦੇ ਸਕਦੇ ਹੋ
0: ਕਿਰਾਇਆ। ਇਹਨਾਂ ਨੇ ਜਿਹੜੀਆਂ ਐਂਟਰੀਆਂ ਪਾਈਆਂ, ਇਹ ਨਹੀਂ ਇਹਨੂੰ ਫੇਰ ਦਿੱਤਾ, ਇਹਨੂੰ ਫੇਰ ਦਿੱਤਾ, ਇਹਨੂੰ ਇਹ ਕਿਰਾਇਆ ਦਿੱਤਾ, ਉਹ ਕਿਰਾਇਆ ਦੇ ਕੇ ਰਹੀ ਆ। ਕਿਰਾਇਆ ਇਹਦਾ 9 ਮਹੀਨੇ ਦਾ ਲਾਓ ਤੇ 1,50,000 ਰੁਪਇਆ ਬਣਦਾ, 500 ਰੁਪਇਆ ਰੋਜ਼ ਦਾ ਵੀ ਲਾਈਏ ਤੇ 1,50,000 ਰੁਪਇਆ ਜਮਾ ਹੈਗਾ ਇਹਨਾਂ ਕੋਲ, ਉਹਦਾ ਉਹ ਵੀ ਝੂਠ ਬੋਲਦਾ ਸਾਨੂੰ ਦਿਖਾਉਣ ਲਈ, ਐਂਟਰੀਆਂ ਜੀਆਂ ਪਾ ਕੇ ਝੂਠ ਬੋਲਦਾ। ਇਹ ਤੇ ਮੰਨਦਾ ਨਾ ਵੀ ਰਹੀ ਹੈ ਇੱਥੇ। ਹੁਣ ਅਸੀਂ ਤੇ ਸਾਡਾ ਮਸਲਾ ਜਿਹੜਾ ਇਹ ਨੀ ਗਾ, ਵੀ ਸਾਡਾ ਮਸਲਾ ਤੇ ਹੈ ਵੀ ਰਹਿ ਕੇ ਇਹਨਾਂ ਰੱਖਿਆ ਕਿਉਂ ਤੇ ਉਹਨੂੰ ਸਹੂਲਤਾਂ ਕਿਉਂ ਦਿੱਤੀਆਂ। ਹੁਣ ਕਹਿੰਦਾ ਕਾਰ ਦਾ ਮੈਨੂੰ ਨੀ ਪਤਾ, ਐਵੇਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ, ਜੇ ਤੈਨੂੰ ਪਤਾ ਨੀ ਤੇ ਡਰਾਈਵਰ ਨੂੰ ਕਿਉਂ ਮਤਲਬ ਕੀਤਾ, ਉਹਨੂੰ ਸਸਪੈਂਡ ਕਿਉਂ ਕੀਤਾ? ਇਹ ਅਸਲ ਚ ਸਾਡਾ ਨਾ ਜੀ ਢਿੱਡ ਲੰਗਾ ਹੁੰਦਾ, ਅਸੀਂ ਰੋਣਾ ਨੀ ਰੋ ਸਕਦੇ। ਇਹ ਕੱਲਾ ਚਾਵਲਾ ਨੀ ਗਾ, ਇਹ ਸਾਰੇ ਬੰਦਿਆਂ ਦਾ ਅਨੰਦਪੁਰ ਚ ਰੌਲਾ ਪਿਆ ਹੋਇਆ ਜੇ ਸਵਾਹ ਪੈਣ ਡਈ ਜੇ ਸਿਰ ਚ, ਪਰ ਇਹਨਾਂ ਬੰਦਿਆਂ ਦੇ ਕੰਨ ਤੇ ਜੂ ਨੀ ਸਰ।
1: ਇੱਕ ਜਥੇਦਾਰ ਸਾਹਿਬ, ਇੱਕ ਗੱਲ ਹੋਰ ਜਿਹੜੀ ਧਾਮੀ ਜੀ ਨੇ ਕਹੀ
0: ਜੀ,
1: ਉਹ ਕਹਿੰਦੇ ਵੀ ਸੰਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਉਹ ਕੌਣ ਕਰ ਰਿਹਾ ਹੈ?
0: ਇਹ ਵੀ ਬੜੀ, ਮੈਂ ਉਹੀ ਦੁੱਖ ਇਸ ਗੱਲ ਦਾ ਹੁੰਦਾ ਵੀ ਅਸੀਂ
1: ਬੈਠੇ ਬੰਦੇ ਕਮਜ਼ੋਰ ਕਰ ਰਹੇ ਜਾਂ ਬਾਹਰਲੇ
0: ਹੁਣ ਸੰਸਥਾ ਦੇ

0: ਪਿੱਛੋਂ ਪੈਸਾ ਤੇ ਤੂੰ ਦੇ ਰਿਹਾ ਤੇ ਕਮਜ਼ੋਰ ਅਸੀਂ ਕਿਸ ਤਰ੍ਹਾਂ ਕਰ ਰਹੇ। 205 ਸਰੂਪ ਜਿਹੜੇ ਸਾਲਾਂ ਤੋਂ ਤੂੰ ਦੱਸ ਨਹੀਂ ਰਿਹਾ ਕਿੱਥੇ ਨੇ, ਪੁਰਾਤਨ ਜਿਹੜੀ ਸਾਡੀ ਜਿੰਦ ਜਾਨ ਹੈ, ਸਾਡਾ ਮੂਲ ਆ, ਸਾਡੀ ਆਤਮਾ ਆ, ਤੂੰ ਦੱਸ ਹੀ ਨਹੀਂ ਰਿਹਾ ਕਿਹਨੂੰ ਦਿੱਤੇ। ਉਹ ਬਕਾਇਦਾ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਕੱਢੇ ਗਏ ਨੇ ਜਦੋਂ ਐਂਟਰ ਹੋਏ ਨੇ ਦਿੱਲੀ ਤੋਂ ਆ ਕੇ ਸਮਾਰ 84 ਚੋਂ ਜਦੋਂ ਆਇਆ ਬਾਅਦ 90 ਤੋਂ ਪਹਿਲਾਂ ਪਹਿਲਾਂ 3 ਕਿਸ਼ਤਾਂ ਚ ਰਜਿਸਟਰ ਜਿਹੜੇ ਰਜਿਸਟਰ ਨੂੰ ਉਹਨੇ ਅੰਦਰਾਜ ਦਰਜ ਨੇ ਕਿ ਇੰਨੇ ਸਰੂਪ ਇਸ ਆਕਾਰ ਦੇ ਦਿੱਲੀ ਤੋਂ ਵਾਪਸ ਆਏ, ਇਸ ਅਲਮਾਰੀ ਚ ਟਿਕਾਏ ਗਏ, ਇੰਨੇ ਹੁਕਮਨਾਮੇ ਦਿੱਲੀ ਤੋਂ ਆਏ, ਉਹ ਸਾਰਾ ਰਿਕਾਰਡ ਹੈ
1: ਜਿਹੜੇ ਬਲੂ ਸਟਾਰ ਦੇ ਵੇਲੇ ਮਿਲਟਰੀ ਲੈ ਗਈ ਸੀ।
0: ਉਹਦੀ ਗੱਲ ਉਹ ਜਦੋਂ ਦੇ ਕੇ ਗਈ ਸਰਕਾਰ ਬਗੈਰਾ ਉਹਨਾਂ ਰਸੀਵ ਦੇ ਸਾਈਨ ਲਏ, ਉਹ ਫਿਰ ਉਹ ਲਾਇਬ੍ਰੇਰੀ ਚ ਗਏ। ਪਹਿਲਾਂ ਤੇ ਇਹ ਨਾ ਰੌਲਾ ਜੌਲਾ ਪਾਉਂਦੇ ਰਹੇ ਵੀ ਅੱਗ ਲੱਗ ਗਈ ਸੀ ਜੇ ਸੀ, ਹੁਣ ਜਿਹੜੀਆਂ 150 ਸਾਲ ਪੁਰਾਣੀਆਂ ਲੱਕੜ ਦੀਆਂ ਅਲਮਾਰੀਆਂ ਉਹਦੇ ਵਿੱਚ ਪਈਆਂ ਨੇ, ਉਹਦੇ ਉਹਨਾਂ ਤੇ ਲਿਖਿਆ ਦਿੱਲੀ ਤੋਂ ਰਿਟਰਨ ਵਾਪਸ ਸਮਾਨ ਇਸ ਅਲਮਾਰੀ ਚ, ਚਿੱਟਾਂ ਲੱਗੀਆਂ, ਸਲਿੱਪਾਂ ਲੱਗੀਆਂ ਤੇ ਅਲਮਾਰੀਆਂ ਖਾਲੀ ਨੇ। ਧਾਮੀ ਸਾਹਿਬ ਉਹ ਸੰਸਥਾ ਦਾ ਨੁਕਸਾਨ ਉਹ ਆ, ਪੈਸੇ ਤੂੰ ਖਾ ਖਸਮਾਂ ਤੂੰ ਵੀ ਖਾ,
1: ਸੰਸਥਾ ਦੇ ਨਾਲੋਂ ਵੀ ਵੱਡਾ ਧਰਮ ਦਾ
0: ਨੁਕਸਾਨ, ਸਾਡਾ ਨੁਕਸਾਨ ਤੇ ਉਹ ਆ।
1: ਦੇਖੋ
0: ਉਹ ਤੂੰ ਦੱਸ ਹੀ ਨਹੀਂ ਰਿਹਾ ਵੀ
1: ਆਰਗੇਨਾਈਜੇਸ਼ਨ ਦਾ ਨੁਕਸਾਨ ਦੀ ਭਰਪੂਰੀ ਕੋਈ ਹੋ ਸਕਦੀ ਹੈ। ਜਿਹੜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਉਹ ਨੁਕਸਾਨ ਦੀ ਪੂਰਤੀ ਨਹੀਂ ਹੋਣੀ।
0: ਦਵਿੰਦਰਪਾਲ ਜੀ, ਸਾਡੇ ਪੁਰਾਤਨ ਸਿੱਖਾਂ ਨੇ ਜਿਨ੍ਹਾਂ ਨੇ ਤੇਗ ਗਾਤਰੇ ਪਾਈ ਤੇ ਲੜਾਈਆਂ ਲੜੀਆਂ, ਬਾਬਾ ਹਰਦਾਸ ਜੀ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਨਾਲ ਆ ਕੇ ਲੜਾਈਆਂ ਲੜੀਆਂ ਤੇ ਬਜਵਾੜੇ ਦੇ ਕਿਲੇ ਚ ਸ਼ਹੀਦ ਹੋਏ, ਉਹਨਾਂ ਨੇ ਸੋਨੇ ਦੀ ਸਿਆਹੀ ਬਣਾ ਕੇ ਪੋਥੀ ਲਿਖੀ, ਉਹਦਾ ਨਾਂ CBI ਨੇ ਬਾਬਾ ਹਰਦਾਸ ਵਾਲੀ ਪੋਥੀ ਲਿਖਿਆ, ਜਿਹੜਾ ਉਹ ਐਫੀਡੇਵਿਟ ਦਿੱਤਾ। ਇਹ ਪੁਰਾਤਨ ਸਿੱਖਾਂ ਨੇ ਸਿਆਹੀਆਂ ਬਣਾ ਕੇ ਦੀਵਿਆਂ ਦੀ ਲੋਚ ਕਾਗਜ਼ ਇਕੱਠੇ ਕਰਕੇ, ਜਦੋਂ ਬਹਿਣ ਨੂੰ ਥਾਂ ਨਹੀਂ ਸੀ ਹੁੰਦਾ, ਖਲੋਣ ਨੂੰ ਥਾਂ ਨਹੀਂ ਸੀ ਹੁੰਦਾ, ਉਹਨਾਂ ਦਿਨਾਂ ਚ ਲਿਖ ਕੇ ਸਾਨੂੰ ਦਿੱਤੀ ਹੈ। ਅੱਜ ਤੇ ਤੁਸੀਂ ਪੰਜਾਬੀ ਦਾ ਹੀ ਬੇੜਾ ਗਰਕ ਕਰਤਾ, ਗੁਰਮੁਖੀ ਕਿੱਥੋਂ ਪੜ੍ਹਾਉਣੀ ਹੈ? ਅਸੀਂ ਨਾ ਜੀ, ਦੁੱਖ ਇਸ ਗੱਲ ਦਾ ਕਿ ਤੂੰ ਜਵਾਬ ਨਹੀਂ ਦੇ ਰਿਹਾ, ਤੇਰੇ ਤੋਂ 4 ਘੰਟੇ ਮੈਂ ਘੰਟਾ ਘਰ ਦੇ ਅੱਗੇ ਖਲੋ ਕੇ ਆਵਾਜ਼ ਦਿੰਦਾ ਰਿਹਾ ਵੀ ਤੁਹਾਡਾ ਸਨਮਾਨ ਕਰਾਂਗੇ ਅਸੀਂ। ਆਕਾ ਹਰਪ੍ਰੀਤ ਸਿੰਘ ਗਜੇਦਾਰ ਹੁੰਦਾ ਸੀ AK ਨੂੰ ਵੀ, ਇੱਕ ਤੇ 328 5,000 ਬੰਦਾ ਝੂਠ ਬੋਲ ਰਹੇ ਹੋ, ਸਾਨੂੰ ਦੱਸੋ, ਇੱਥੇ ਆ ਕੇ ਸੰਗਤ ਨੂੰ ਦੱਸੋ, ਬਾਹਰ ਆ ਕੇ ਤੁਹਾਡਾ ਸਨਮਾਨ ਕਰਾਂਗੇ, ਮਹਿਕ ਦਿਆਂਗੇ, ਇੱਜ਼ਤ ਕਰਾਂਗੇ। ਇਹ ਪ੍ਰਧਾਨ ਨੂੰ ਵੀ ਕਹਿੰਦੇ ਰਹੇ, ਨਹੀਂ ਆਇਆ ਪ੍ਰਧਾਨ, ਭਾਵੇਂ ਇਹ ਹੋਵੇ ਭਾਵੇਂ ਕੋਈ ਹੋਰ ਹੋਵੇ। ਇਹ ਲਗਾਤਾਰ ਹਰ ਇੱਕ ਗਾਜੇ 3 ਕਰੋੜ ਦੀਆਂ ਲਾਈਟਾਂ ਦੇ ਅੱਗੇ ਏਕਾ ਪਾ ਕੇ 13 ਕਰੋੜ ਬਣਾਇਆ ਤੇ ਕਿਸੇ CA ਨੂੰ ਘੁਸਣ ਨਹੀਂ ਦਿੱਤਾ, ਕਿਉਂਕਿ ਬਾਦਲ ਦਾ ਰਾਜ ਸੀਗਾ ਉੱਥੇ, ਤੇ ਤੁਸੀਂ ਖਾ ਗਏ ਚੱਟ ਗਏ, ਉਹਦਾ ਜਵਾਬ ਨਹੀਂ ਦੇ ਰਹੇ। 8 ਲੱਖ ਰੁਪਇਆ ਆਪਣੇ CA ਨੂੰ ਦੇ ਰਹੇ, ਨਵੇਂ ਸਪੈਸ਼ਲ ਜਿਹੜਾ ਪ੍ਰਾਈਵੇਟ ਰੱਖਿਆ, ਜਿਹੜੇ ਕਮੇਟੀ ਦੇ CA ਨੇ ਉਹਨਾਂ ਦੇ ਵਿਰੁੱਧ ਜਾ ਕੇ ਉਹ ਕਰੇ ਸਾਡੇ ਤੋਂ ਪਾਕ, ਉਹ ਕਹਿੰਦਾ ਮੇਰਾ ਹੁਕਮ ਹੈ ਕਰੋ, ਤੇ ਕੀਤਾ, ਉਹਦਾ ਜਵਾਬ ਨਹੀਂ ਦੇ ਰਹੇ। 8 ਕਰੋੜ ਦਾ ਗੁਰੂ ਰਾਮਦਾਸ ਜੀ ਦਾ ਬਿੱਲ ਆ ਤੇ 21 ਕਰੋੜ ਦੇ ਬਿੱਲ ਪਾਏ, ਉਹ ਜਿਹੜਾ ਪ੍ਰਿੰਸੀਪਲ ਸੀ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ, ਤੇ ਇੱਕ ਸਟੂਡੈਂਟ ਨੂੰ ਚੇਅਰਮੈਨ ਬਣਾ ਕੇ, ਜਿਹੜਾ ਅਜੇ ਤੱਕ ਚੇਅਰਮੈਨ ਚੱਲਿਆ ਜਾ ਰਿਹਾ, ਚੇਅਰਮੈਨ ਬਣਾ ਕੇ ਉਹਦੇ ਸਾਈਨ ਕਰਾ ਲਏ ਤੇ ਉਹ ਹਜ਼ਮ ਕਰ ਗਏ, ਕੋਈ ਪੁੱਛਣ ਵਾਲਾ ਨਹੀਂ। ਤੂੰ ਅਸਲ ਚ ਇਹ ਆ ਕਿ ਜਿਹੜਾ ਸੰਸਥਾ ਦਾ ਨੁਕਸਾਨ ਕਰ ਰਿਹਾ ਉਹ ਤੇ ਕਰ ਰਹੇ ਤੁਸੀਂ ਆਪ, ਤੇ ਸਾਡੀ ਕੌਮ ਨੂੰ ਨਜ਼ਰਅੰਦਾਜ਼ ਕਰਕੇ ਕੌਮ ਨੂੰ ਤੁਸੀਂ ਜਵਾਬ ਦੇ ਹੋ, ਜ਼ਿੰਮੇਵਾਰ ਹੋ। ਉਹ ਮੈਂ ਨੂੰ ਕੱਲ ਵੀ ਕਿਹਾ ਕਿ ਰਾਹਗੀਰ ਸੇ ਗਰਜ ਨਹੀਂ ਤੇਰੀ ਰਹਿਬਰੀ ਕਾ ਸਵਾਲ, ਰਹਿਬਰ ਤੇ ਤੂੰ ਵਾ ਤੇ ਸਵਾਲ ਕਿਹਨੂੰ ਕਰੀਏ।
1: ਅੱਛਾ, ਇੱਕ ਹੁਣ ਅਮਰਜੀਤ ਸਿੰਘ ਚਾਵਲਾ ਨੇ ਕੁਛ ਦਿਨ ਹੋਏ ਇੱਕ ਇੰਟਰਵਿਊ ਦੇ ਵਿੱਚ ਬਾਕਾਇਦਾ ਸਾਰਾ ਕੁਛ ਕਿਹਾ ਵੀ ਸਰਦਾਰ ਬਿਰਸਾ ਸਿੰਘ ਬਲਟੋਹਾ ਦਾ ਕੀ ਰੋਲ ਹੈ, ਸਰਬਜੀਤ ਸਿੰਘ ਝਿੰਜਰ ਦਾ ਕੀ ਰੋਲ ਹੈ। ਉਹ ਸਵਾਲ ਤਾਂ ਜਿਉਂਦੇ ਤਿਉਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਰਗਾ ਇੱਕ ਅਜਿਹੀ ਪਾਰਟੀ
0: ਜਿਹਦਾ
1: ਇਤਿਹਾਸ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਦੋਸ਼ ਲੱਗਦੇ ਨੇ ਵੀ ਉਹ ਇੱਕ ਬੀਬੀ ਨੂੰ ਲੈ ਕੇ ਆਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਸਥਾਨ ਤੇ ਰੱਖਿਆ,
0: ਦੇਖ ਰੇਖ ਕਰ ਰਹੀ ਹੈ,
1: ਤੇ ਦੋਨੋਂ ਸੰਸਥਾਵਾਂ ਦੇ ਆਗੂਆਂ ਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਮੰਨਿਆ ਜਾਂਦਾ ਸੀ। ਉਸੇ ਪਾਰਟੀ ਦੇ ਆਗੂ ਕਿਸੇ ਹੋਰ ਵਿਰੋਧੀ ਧਿਰ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਲਈ ਇੱਕ ਔਰਤ ਲਿਆਉਂਦੇ ਆ।
0: ਮੈਂ ਕਿਹਾ ਅਸੀਂ ਇਹ ਵੀ ਆਪ ਨੂੰ ਲਾਉਂਦੇ, ਇਹ ਆਪ ਦੱਸਣ ਕਿਉਂ ਲੈ ਆਈ, ਅਸੀਂ ਕਿਉਂ ਕਹੀਏ ਵੀ ਇਸ ਕਰਕੇ ਲੈ ਆਈਏ।
1: ਚਾਵਲਾ ਜੀ ਕਹਿੰਦੇ ਨੇ,
0: ਦੇਖੋ ਚਾਵਲਾ ਜੀ ਕਹਿਣ, ਹੁਣ ਹੋਰ ਕੁਛ ਕਹਿਣਾ, ਅਜੇ ਬਈ ਬੜਿਆਂ ਨੇ ਕਹਿਣਾ, ਕੱਲੇ ਚਾਵਲੇ ਨੇ ਨੀ ਕਹਿਣਾ, ਵੀ ਚਾਵਲੇ ਦੇ ਨਾਲ ਜੀ ਇਹਨਾਂ ਦਾ ਜੋਤ ਪਤਾਣ

0: ਹੋਇਆ ਇਸੇ ਔਰਤ ਤੋਂ ਇੱਥੇ ਸਨਾਹ ਚ, ਉਹ ਵੀ ਕਹਿਣਗੇ ਜੀ ਬਹੁਤ ਕੁਛ ਕਹਿਣਾ।
1: ਜੂਤ ਤਾਣ ਕਿਵੇਂ ਜੀ?
0: ਇਹ ਆਪਸ ਵਿੱਚ ਲੜੇ ਨੇ ਮਾਇਆ ਤੋਂ, ਜਿਹੜੀ ਮਾਇਆ ਅਸਰ ਕਰਦੀ ਹੈ ਬੰਦੇ ਤੇ।
1: ਅੱਛਾ ਜੀ,
0: ਹਾਂਜੀ, ਇਹ ਬਹੁਤ ਕੁਛ ਹੋਣਾ ਅਜੇ। ਪਰ ਅਸੀਂ ਕਿਉਂ ਰੋਪ ਲਾਈਏ ਵੀ ਤੁਸੀਂ ਕਿਸੇ ਬੰਦੇ ਦੀ ਕਰਦਾਸ਼ ਕੋਈ ਕਰਨ ਲਈ ਇਹ ਬੀਬੀ ਲਿਆਂਦੀ? ਅਸੀਂ ਕਿਉਂ ਰੋਪ ਲਾਈਏ? ਤੁਸੀਂ ਆਪ ਦੱਸੋ ਕਾਹਦੇ ਲਈ ਲਿਆਂਦੀ? ਜੇ ਉਹਨੇ ਕੋਈ ਧਰਮ ਦਾ ਕੰਮ ਕਰਨਾ ਸੀ ਤੇ ਉਹ ਦੱਸੋ, ਉਹਨੂੰ ਲੱਖ ਰੁਪਏ ਦੀ ਬਜਾਏ 10 ਲੱਖ ਦਿਓ।
1: ਹੋ ਸਕਦਾ ਕਾਬਲ ਹੋਵੇ, ਇਤਰਾਜ਼ ਨਹੀਂ,
2: ਕਾਬਲ ਹੋਵੇ ਬੀਬੀ ਧਰਮ ਪ੍ਰਚਾਰ ਚ,
0: ਹਾਂ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਾਣਕਾਰੀ ਦਿਓ। ਨਹੀਂ ਦਿੰਦੇ। ਹੁਣ ਮੈਂ ਕੱਲ ਵੀ ਇਹਨੂੰ ਧਾਮੀ ਨੂੰ ਸਵਾਲ ਕੀਤਾ ਸੀ ਵੀ ਧਰਮ ਪ੍ਰਚਾਰ ਚੋਂ ਜਿਹੜੇ ਤੁਸੀਂ ਪੈਸੇ ਦਿੰਦੇ ਹੋ ਉਹ ਪਰਉਪਕਾਰ ਲਈ ਤੇ ਦਿੰਦੇ ਹੋ, ਬਹਾਨਾ ਤੇ ਇਹੀ ਹੁੰਦਾ, ਹੋਰ ਦੇ ਨਹੀਂ ਸਕਦੇ ਕਿਸੇ ਤਰੀਕੇ। ਇਹਨਾਂ ਜੀ ਜਦੋਂ ਧਾਮੀ ਨੂੰ ਪ੍ਰਧਾਨ ਬਣਾਇਆ, ਇੱਥੇ ਪੈਸਿਆਂ ਦੀ ਗੇਮ ਚੱਲੀ, ਸਭ ਤੋਂ ਪਹਿਲਾਂ ਇਹਨਾਂ ਆਪਣੇ ਮੈਂਬਰਾਂ ਨੂੰ ਲਾਲਚ ਦਿੱਤਾ ਵੀ ਜਿੰਨੇ ਪੈਸੇ ਲੈਣੇ ਲਓ ਤੇ ਵੋਟ ਪਾਓ ਤੇ ਜਿਹਨੂੰ ਕੋਈ ਕੰਮ ਕਰਾਉਣੇ ਤੇ ਕਰਾਓ। ਉਹਨਾਂ ਤੋਂ ਇਹਨਾਂ ਨੇ ਅਰਜ਼ੀਆਂ ਮੰਗ ਲਈਆਂ ਕਿ ਤੁਹਾਨੂੰ ਸਹਾਇਤਾ ਦੇਣੇ। ਇਹਨਾਂ ਨੇ ਬੀਬੀਆਂ ਦੇ ਨਾਂ ਲਿਖ ਲਿਖ ਕੇ ਤੇ ਵੀ 1 ਲੱਖ ਦੇ ਦਿਓ ਜੀ, 20,000 ਦੇ ਦਿਓ ਜੀ, 50,000 ਦੇ ਦਿਓ ਜੀ, 30,000 ਦੇ ਦਿਓ ਜੀ, ਇਹ ਅਰਜ਼ੀਆਂ ਦਿੱਤੀਆਂ 2-2, 3-3 ਲੱਖ ਦੀਆਂ
1: SGPC
0: ਮੈਂਬਰਾਂ ਨੇ,
1: ਧਰਮ ਪ੍ਰਚਾਰ ਕਮੇਟੀ,
0: ਧਰਮ ਪ੍ਰਚਾਰ ਨੂੰ ਉਹਨਾਂ ਨੇ ਪਾਸ ਕੀਤੀਆਂ
1: ਤੇ ਰਿਕਾਰਡ ਤੇ ਸਾਰਾ ਕੁਛ।
0: ਹਾਂਜੀ,
1: ਰਿਕਾਰਡ ਤੇ ਸਾਰਾ ਕੁਛ।
0: ਮੈਂ ਕਿਹਾ ਜੀ ਮੈਂ ਮੇਰੇ ਟੈਲੀਫੋਨ ਚ ਯਾਰ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ ਜਿਹੜੇ ਚੈੱਕ ਦੀਆਂ ਫੋਟੋ।
1: ਅੱਛਾ ਜੀ,
0: ਧਰਮ ਪ੍ਰਚਾਰ ਚੋਂ ਬੀਬੀ ਨੂੰ ਦਿੱਤੇ ਗਏ, ਉਹ ਬੀਬੀ ਜਿਹੜੀ ਆ ਉਹ ਤੋਂ ਜੇ 30,000 ਆ ਤੇ 30,000 ਨਾਲ ਕੈਸ਼ ਕਰਾਉਣ ਗਏ ਨੇ, 2,000 ਉਹਨੂੰ ਦਿੱਤਾ, 28,000 ਆਪ ਰੱਖ ਲਿਆ। ਇਸ ਤਰ੍ਹਾਂ ਪੈਸੇ ਮੈਂਬਰਾਂ ਨੂੰ ਖੁਆਏ, ਇਹ ਧਰਮ ਪ੍ਰਚਾਰ ਦੀ ਰਾਹੀਂ ਖੁਆਏ ਨੇ। ਕਹਿੰਦਾ ਪੁਣਕੇ ਪਾਣੀ ਆਉਂਦਾ, ਇਹ ਪੁਣਕੇ ਇਹਨੇ ਤੇ ਮੋਗਾ ਹੀ ਛੱਡ ਦਿੱਤਾ, ਇਹਨੇ ਤੇ ਮੋਗਾ ਹੀ ਛੱਡਿਆ ਹੋਇਆ ਵੀ ਰਿਹਾ ਹੀ ਕੱਖ ਨਹੀਂ ਧਰਮ ਪ੍ਰਚਾਰ ਦੇ ਪੱਲੇ। ਕੋਈ ਧਰਮ ਪ੍ਰਚਾਰ ਹੋਇਆ ਕਿੱਥੇ ਇਹ ਵੀ ਤੇ ਦੱਸ ਦਿਓ, ਪੈਸਾ ਕਿੰਨਾ ਰੋੜਿਆ ਇਹ ਵੀ ਦੱਸ ਦਿਓ, ਇਸ ਪਾਸੇ ਵੀ ਆ ਜਾਓ, ਸਿੱਖ ਕੌਮ ਨੂੰ ਦੱਸੋ ਜਿਹੜਾ ਧਰਮ ਪ੍ਰਚਾਰ ਤੁਸੀਂ ਕੀਤਾ ਵੀ ਧਰਮ ਪ੍ਰਚਾਰ ਚ ਹੀ ਹੋ ਰਿਹਾ, ਜਿਹੜਾ ਗੜਗੜ ਘੁੰਮ ਰਿਹਾ ਨਾ ਮੀਰੀ ਪੀਰੀ ਲੈ ਕੇ ਤੇ ਪ੍ਰਚਾਰ ਕਰ ਰਿਹਾ ਕਿ ਇਹਨੂੰ ਮੂੰਹ ਨਾ ਲਾਓ ਆਮ ਆਦਮੀ ਪਾਰਟੀ ਨੂੰ। ਸਿੱਧਾ ਸੁਖਬੀਰ ਬਾਦਲ ਦਾ ਇਹ ਕਰਿੰਦਾ ਬਣ ਕੇ ਨੀ ਕੰਮ ਕਰ ਰਿਹਾ, ਇਹ ਪੈਸਾ ਕਿੱਥੇ ਪਾਉਣਗੇ?
1: ਅੱਛਾ, ਤੁਸੀਂ ਇੱਕ ਹੋਰ ਨੁਕਤਾ, ਮੈਂ ਤੁਹਾਡੀ ਇੱਕ ਵੀਡੀਓ ਸੁਣ ਰਿਹਾ ਸੀ ਵੀ ਧਾਮੀ ਜੀ ਦੇ ਘਰ ਦੇ ਬਾਹਰ ਕੋਈ ਪ੍ਰਦਰਸ਼ਨ ਕਰਨ ਗਏ, ਉੱਥੇ ਲੱਠ ਮਾਰ ਖੜੇ ਕੀਤੇ ਸੀ, ਉਹਨਾਂ ਨੂੰ ਪੈਸੇ ਦਿੱਤੇ ਬਕਾਇਦਾ?
0: ਨਹੀਂ, ਧਾਮੀ ਜੀ ਦੇ ਘਰ ਦੇ ਸਾਹਮਣੇ ਨੇ, ਉਹ ਜਦੋਂ 328 ਸਰੂਪ ਜਿਹੜੇ ਦੱਸਦੇ ਨਹੀਂ ਸੀ ਤੇ ਜਥੇਬੰਦੀਆਂ ਨੇ ਮੰਜੀ ਸਾਹਿਬ ਜਾ ਕੇ ਧਰਨਾ ਦਿੱਤਾ,
1: ਗੁਰਦੁਆਰਾ ਸਾਹਿਬ
0: ਹਰਿਮੰਦਰ ਸਾਹਿਬ
1: ਜੀ
0: ਧਰਨਾ ਦਿੱਤਾ, ਤੇ ਉੱਥੇ ਬੀਬੀਆਂ ਵੀ ਸੀ ਤੇ ਸਿੰਘ ਵੀ ਸੀਗੇ
1: ਜੀ।
0: ਇਹਨਾਂ ਨੇ ਬਕਾਇਦਾ ਗੁੰਡਾ ਤਬਕਾ ਮੰਗਵਾ ਕੇ,
1: ਕੋਈ ਟਾਸਕ ਫੋਰਸ ਨਹੀਂ ਸੀ ਸਾਡੀ,
0: ਉਹ ਵੀ ਹੈਗੀ ਸੀ।
1: ਅੱਛਾ ਜੀ,
0: ਉਹ ਵੀ ਹੈਗੇ ਸੀਗੇ ਤੇ ਨਾਲ ਹੋਰ ਸਪੈਸ਼ਲ ਜਿਹੜੇ ਜਿਵੇਂ ਨਰਾਇਣੂ ਮਹੰਤ ਨੇ ਮੰਗਵਾਏ ਸੀ
1: ਤਜਰਬੇਕਾਰ,
0: ਹਾਂ ਉਹ ਮੰਗਵਾਏ ਤੇ ਬਕਾਇਦਾ ਕਈਆਂ ਵਾਲੇ ਬਾਜ਼ਾਰ ਚੋਂ ਦਸਤੇ ਮੰਗਵਾਏ ਕਈਆਂ ਦੇ ਨਵੇਂ ਕੁੱਟਣ ਲਈ, ਡੰਡੇ ਹੈ ਨਹੀਂ ਸੀ, ਉਹ ਕਈਆਂ ਦਸਤਿਆਂ ਨਾਲ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ, 3 ਬੀਬੀਆਂ ਹਸਪਤਾਲ ਚ ਰਹੀਆਂ, ਕਈ ਬੰਦੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਤੋੜਤੀਆਂ ਉਹਨਾਂ ਨੇ
1: ਗੁਰਦੁਆਰਾ ਸਾਹਿਬ ਦੇ ਅੰਦਰ,
0: ਮੰਜੀ ਸਾਹਿਬ ਦੇ ਸਾਹਮਣੇ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ, ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ। ਉਹਨਾਂ ਚੋਂ ਜਿਹੜਾ ਗੁੰਡਾ ਤਬਕਾ, ਇੱਕ ਤੇ ਹੁੰਦੇ ਨੇ ਟਾਸਕ ਫੋਰਸ ਦੇ ਮੈਂਬਰ ਜਾਂ ਮੁਲਾਜ਼ਮ ਹੁੰਦੇ ਆ, ਪਰ ਕੋਈ ਰਿਕਾਰਡ ਨਹੀਂ ਗਾ ਉਸ ਬੰਦੇ ਦਾ, ਉਹਨਾਂ ਬੰਦਿਆਂ ਦਾ ਜਿਹਨਾਂ ਨੂੰ ਇਹਨਾਂ ਨੇ ਉਹਨਾਂ ਦੀਆਂ ਧਰਮ ਪਤਨੀਆਂ ਦੇ ਨਾਂ ਤੇ 1,00,000 ਦੇ ਚੈੱਕ ਕੱਟ ਕੇ ਦਿੱਤੇ ਨੇ, ਤੇ ਉਹ ਚੈੱਕ ਦੀਆਂ ਫੋਟੋਆਂ ਮੇਰੇ ਕੋਲ ਪਈਆਂ ਨੇ।
1: ਅੱਛਾ, ਉਹ ਵੀ ਸਬੂਤ ਹੈਗੇ?
0: ਹਾਂਜੀ ਹਾਂਜੀ, ਕੀ ਕਰੋਗੇ ਦਿਖਾ ਕੇ? ਉਹ ਵੀ ਧਰਮ ਪ੍ਰਚਾਰ ਚੋਂ ਦਿੱਤੇ, ਇਸ ਪ੍ਰਧਾਨ ਨੇ ਨਹੀਂ ਦਿੱਤੇ, ਇਹ ਤੋਂ ਪਹਿਲੇ ਨੇ ਦਿੱਤੇ।
1: ਗਲਤ ਹੈ, ਧਰਮ ਦੇ ਪੈਸੇ ਦੀ
0: ਦੁਰਵਰਤੋਂ। ਇਹ ਹੁਣ ਇਹ ਵੀ ਮੈਂ ਇਹਨੂੰ ਕਿਹਾ ਵੀ 35 ਕਰੋੜ ਤੂੰ ਖਰਚਿਆ ਉੱਥੇ, ਇਹ ਕਿਹੜਾ ਧਰਮ ਪ੍ਰਚਾਰ ਹੈ? ਇੱਕ ਕੋਠੀ ਖਰੀਦੀ ਆ ਦਿੱਲੀ ਤੇ ਪ੍ਰਬੰਧਕ ਕਮੇਟੀ ਨੂੰ ਉਸ ਕੋਠੀ ਦਾ ਕੀ ਲਾਭ ਹੈ? ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਨੇ ਜਾਣਾ, ਕਿਸੇ ਮੁਲਾਜ਼ਮ ਨੇ ਜਾਣਾ? ਉਹ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੀਆਂ 9 ਸਲਾਵਾਂ ਨੇ, ਉਹਨਾਂ ਚ ਰਵੇ?
1: ਚਲੋ ਬਹੁਤੀ ਗੱਲ ਹੈ ਜੀ, ਨਹੀਂ ਤੁਹਾਨੂੰ ਉੱਥੇ ਕਿਉਂਕਿ ਕਬਜ਼ਾ ਹੁਣ ਦੂਜੇ ਧਿਰ ਦਾ, ਹੋਟਲ ਚ ਮਿਲ ਜਾਂਦਾ ਕਮਰਾ?
0: ਨਹੀਂ ਜੀ, ਹੋਟਲ ਚ ਵੀ ਕਿਉਂ, ਜਦੋਂ ਤੁਸੀਂ ਜੇ ਦਿੰਦੇ ਹੋ ਤੇ ਉਹ ਵੀ ਦੇਣਗੇ,
1: ਤੁਸੀਂ ਵੀ ਤਾਂ ਉਹਨਾਂ ਨੂੰ ਅਕੋਮੋਡੇਟ ਕਰਦੇ ਹੋ।
0: ਗੁਰੂ ਘਰ ਚ ਕੋਈ ਮਨਾ ਨਹੀਂ ਕਰ ਸਕਦਾ। ਮੈਨੂੰ ਇੱਕ ਵਾਰੀ ਮੈਂ ਜਾ ਰਿਹਾ ਸੀਗਾ ਦਿੱਲੀ ਤੇ ਮੈਂ ਕਮਰਾ ਬੁੱਕ ਕਰਾਤਾ ਰਕਾਬਗੰਜ, ਸਰਨਾ ਸੀ ਪ੍ਰਧਾਨ
1: ਜੀ,
0: ਮੇਰੇ ਨਾਲ ਇਹਨਾਂ ਦਾ 36 ਦਾ ਅੰਕੜਾ ਸੀ
1: ਜੀ,
0: ਤੇ ਮੈਂ

0: ਮੈਨੇਜਰ ਨੂੰ ਕਹਿ ਕੇ ਉਹ ਬੁੱਕ ਕਰਾਤਾ। ਮੈਂ ਜਦੋਂ ਦਿੱਲੀ ਦੇ ਨੇੜੇ ਪਹੁੰਚ ਗਿਆ ਤੇ ਮੈਂ ਉਹਨੂੰ ਟੈਲੀਫੋਨ ਕੀਤਾ ਇੱਕ ਬੰਦੇ ਨੂੰ ਵੀ ਆਪਣੇ ਨੂੰ ਵੀ ਮੈਂ ਨਾ ਥੋੜਾ ਜਿਹਾ ਲੇਟ ਹੋ ਜੂ 11 ਵਜੇ ਤੇ ਤੁਸੀਂ ਚਾਬੀ ਲੈ ਆਓ ਕਮਰੇ ਦੀ। ਉਹ ਕਹਿੰਦਾ ਚਾਬੀ ਕੀ ਲੈਣੀ ਸੀ, ਉਹਨਾਂ ਦੇ ਤਾਲੇ ਲਾ ਲਿਆ ਸਾਰਿਆਂ ਨੂੰ, ਕਹਿੰਦੇ ਕਮਰਾ ਖਾਲੀ ਨੀ। ਮੈਂ ਕਿਹਾ ਕੋਈ ਸੰਗਤ ਆਈ ਹੈ ਬਾਹਰੋਂ, ਕੋਈ ਐਜੀਟੇਸ਼ਨ ਆਈ ਹੈ ਜਾਂ ਹੋਰ? ਕਹਿੰਦਾ ਨਾ ਖਾਲੀ ਪਏ ਨੇ ਸਾਰੇ। ਤੇ ਮੈਂ ਕਿਹਾ ਫਿਰ ਮੈਨੂੰ ਸ਼ੈਣੀ ਥੋੜਾ ਫੜਾ ਜਾ ਚੌਂਕ ਤੇ ਪਹਿਲਾਂ। ਉਹਨੇ ਮੈਨੂੰ ਇੱਕ ਚੌਂਕ ਤੇ ਲਿਆ ਕੇ ਸ਼ੈਣੀ ਥੋੜਾ ਫੜਾਇਆ। ਮੈਂ ਫਿਰ ਉਹਨੂੰ ਪੁੱਛਿਆ ਵੀ ਵਧੀਆ ਕਮਰਾ ਕਿਹੜਾ ਜਿਹੜਾ ਇਹਨਾਂ ਚ ਸਭ ਤੋਂ ਵਧੀਆ? ਉਹ ਕਹਿੰਦਾ ਵਧੀਆ ਕਮਰਾ ਮੈਨੇਜਰ ਨੇ ਬਣਾਇਆ ਆਪਣੇ ਲਈ, ਉਹ ਚ ਇੱਕ ਫਰਿੱਜ ਰੱਖਿਆ, ਇੱਕ ਟੈਲੀਵਿਜ਼ਨ ਰੱਖਿਆ, ਸੋਫਾ ਰੱਖਿਆ। ਮੈਂ ਕਿਹਾ ਉਹਦਾ ਚਾਬੀ ਦੇ। ਫਿਰ ਉਹਨੇ 3 ਨੰਬਰ ਕਮਰੇ ਦੀ ਮੈਨੂੰ ਤਾਂ ਚਾਬੀ ਨਹੀਂ ਉਹਦਾ, ਮੈਨੂੰ 3 ਨੰਬਰ ਦੇ ਕੇ ਤੇ ਸ਼ੈਣੀ ਥੋੜਾ ਦੇ ਤਾ।
1: ਅੱਛਾ।
0: ਮੈਂ ਫਿਰ ਜਾਂਦਿਆਂ ਭੜਕਾਇਆ ਕਮਰਾ ਉਹਦਾ ਤੇ ਰਾਤ ਰਹਿ ਸੀ।
1: ਔਖੇ ਨੀ ਹੋਏ?
0: ਸਵੇਰੇ ਆਇਆ ਜੀ ਮੈਨੇਜਰ ਫਤਿਹ ਬੁਲਾ ਕੇ, ਕਹਿੰਦਾ ਜੀ ਮੈਂ ਫਲਾਣਾ ਫਲਾਣਾ ਮੈਨੇਜਰ ਹੈ। ਮੈਂ ਕਿਹਾ ਮੈਂ ਕੀ ਕਰਾਂ ਜੀ? ਕਹਿੰਦਾ ਜੀ ਮੈਂ ਤੇ ਦੱਸਣਾ ਹੈ ਵੀ ਮੈਨੇਜਰ ਹਾਂ ਮੈਂ, ਤੇ ਤੁਹਾਨੂੰ ਕੀ ਮਤਲਬ ਜ਼ਰੂਰਤ ਪਈ ਸੀ, ਐਂ ਕਰਨ ਦੀ ਲੋੜ ਕਿਉਂ ਪਈ, ਮੈਨੂੰ ਦੱਸ ਦੇ ਤੁਸੀਂ। ਮੈਂ ਕਿਹਾ ਤੇਰੇ ਮੈਂ ਚਰਨਾ ਚਰਜੀ ਦਿੰਦਾ ਪਹਿਲਾਂ ਆ ਕੇ ਮੈਨੂੰ ਕਮਰਾ ਦੇ, ਜਿਹੜਾ ਪ੍ਰੋਸੀਜਰ ਉਹ ਚ ਮੈਂ ਪੂਰਾ ਕੀਤਾ, ਹਰ ਦਫਾ ਮੈਂ ਇੱਥੇ ਲੈਣਾ, ਅੱਜ ਤਾਲਾ ਕਿਵੇਂ ਲੱਗਾ ਇੱਥੇ? ਤੇ ਇਹਨੂੰ ਫਿਰ ਮੈਂ ਕਿਹਾ ਉਹਨੂੰ ਲਿਆ ਸਰਨੇ ਨੂੰ, ਮੈਂ ਪੁੱਛਿਆ ਨਹੀਂ ਆਇਆ, 2-3 ਦਿਨ ਨਹੀਂ ਆਇਆ, ਮੈਂ ਉੱਥੇ ਰਿਹਾ ਫਿਰ।
1: ਅੱਛਾ ਜੀ।
0: ਇਹ ਤੇ ਵਰਤਾਰੇ ਹੋ ਰਹੇ ਨੇ ਸਾਡੀਆਂ ਸਰਾਵਾਂ ਚ ਸਾਡੇ ਵਰਗਿਆਂ,
1: ਮਤਲਬ ਇੱਕ ਹੀ ਜਥੇਦਾਰ ਸਾਹਿਬ ਦੇਖੋ ਦੇਖੋ ਵੀ ਮਤਲਬ ਕਿਸੇ ਦੇ ਵੀ, ਆਪਾਂ ਇਹ ਨੀ ਕਹਿੰਦੇ ਵੀ ਧਾਮੀ ਜੀ ਜਾਂ ਕੋਈ ਹੋਰ, ਕੋਈ ਵੀ ਪ੍ਰਬੰਧਕ ਹੁੰਦਾ ਹੈ ਉਹਦੇ ਕੋਈ ਬਾਪ ਦੀ ਜਾਇਦਾਦ ਥੋੜੋ ਹੈ, ਚਾਹੇ ਅਸੀਂ ਵੀ ਹੋਈ, ਸਾਨੂੰ ਵੀ ਪਰਮਾਤਮਾ ਜੇ ਕਿਸੇ ਸੰਸਥਾ ਦੀ ਜ਼ਿੰਮੇਵਾਰੀ ਦਿੰਦਾ
0: ਹੈ,
1: ਪ੍ਰੋਪਰਟੀ ਸਾਡੀ ਜਾਤੀ ਥੋੜੋ ਹੈ, ਤੁਸੀਂ ਵੀ ਕੱਲ ਨੂੰ ਹੋਵੋ SGPC ਦੇ ਪ੍ਰਧਾਨ।
0: ਬਿਲਕੁਲ।
1: ਉਹ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਇਮਾਰਤਾਂ ਨੇ, ਉਹ ਸਿੱਖ ਕੌਮ ਦੀਆਂ।
0: ਮੈਂ ਨਾ ਜੀ ਮੈਂ ਤੁਹਾਨੂੰ ਅੱਜ ਦੱਸਦਾ ਕਿ ਮੈਂ ਜਿੰਨੀ ਦੇਰ ਤੋਂ ਵੀ ਜਥੇਦਾਰ ਖਾਸ ਕਰਕੇ ਜਥੇਦਾਰ ਅਕਾਲ ਤਖ਼ਤ ਦੇ ਤੌਰ ਤੇ ਮੈਂ ਵਿਚ ਰਿਹਾ
1: ਜੀ,
0: ਮੈਂ ਕਦੀ ਦਿੱਲੀ ਆਪਣੇ ਭਰਾ ਦੇ ਘਰ ਵੀ ਨਹੀਂ ਰਿਹਾ।
1: ਅੱਛਾ ਜੀ।
0: ਨਾ ਕਿਸੇ ਹੋਰ ਦੇ ਘਰ, ਸਾਰੇ ਕੋਠੀਆਂ ਵਾਲੇ ਸਾਦੇ ਸੀ, ਸਾਡੇ ਘਰ ਮੈਂ ਗੁਰੂ ਘਰ ਚ ਰਹਿੰਦਾ ਰਿਹਾ।
1: ਅੱਛਾ ਜੀ।
0: ਇੱਥੇ ਵੀ ਜਿੰਨਾ ਚਿਰ ਰਿਹਾ ਮੈਂ ਅੰਮ੍ਰਿਤਸਰ ਵੀ, ਮੈਂ ਚੰਡੀਗੜ੍ਹ ਆਉਂਦਾ ਸੀ ਤੇ ਮੈਂ ਚੰਡੀਗੜ੍ਹ ਦੀ ਜਿਹੜੀ ਪ੍ਰਬੰਧਕ ਕਮੇਟੀ ਦੀ ਜਾਇਦਾਦ ਹੈ ਕੋਠੀ, ਉਹ ਚ ਰਹਿੰਦਾ ਰਿਹਾ।
1: ਅੱਛਾ।
0: ਜਿੱਥੇ ਟੌੜਾ ਸਾਹਿਬ ਆ ਕੇ ਰਹਿੰਦੇ, ਮੈਂ ਕਿਤੇ ਕਿਸੇ ਦੇ ਘਰ ਨਹੀਂ ਰਾਤ ਸੁੱਤਾ। ਸਾਡਾ ਖਾਸ ਕਰਕੇ ਜਿਹੜੇ ਵੀ ਸਾਡੇ ਆਪਣੇ ਪ੍ਰਬੰਧਕ ਨੇ, ਲੀਡਰ ਨੇ, ਪੰਥਕ ਨੇ, ਉਹਨਾਂ ਦਾ ਤੇ ਸਭ ਤੋਂ ਪਹਿਲਾਂ ਮਰਿਆਦਾ ਪੱਖੋਂ ਇਹ ਫਰਜ਼ ਬਣਦਾ ਕਿ ਉਹ ਘਰਾਂ ਚ ਨਾ ਰਹਿਣ, ਗੁਰੂ ਘਰ ਚ ਰਹਿਣ। ਤੇ ਗੁਰੂ ਘਰ ਚ ਸਾਨੂੰ ਮਨਾ ਕੌਣ ਕਰ ਸਕਦਾ ਜਦੋਂ ਅਸੀਂ ਗੁਰੂ ਦੇ ਸੇਵਾਦਾਰ ਆ, ਦੁਨੀਆਂ ਨੂੰ ਪਤਾ, ਸਾਨੂੰ ਕੌਣ ਮਨਾ ਕਰ ਸਕਦਾ ਗੁਰੂ ਘਰ ਚੋਂ? ਤੁਹਾਨੂੰ ਕੌਣ ਕਰ ਸਕਦਾ? ਪ੍ਰਬੰਧਕ ਕਮੇਟੀ ਤੁਹਾਡੀ, ਤੁਹਾਡੀਆਂ ਬੱਸਾਂ ਜਾਂਦੀਆਂ ਨੇ, ਮੁਲਾਜ਼ਮ ਜਾਂਦੇ ਨੇ, 5 ਪਿਆਰੇ ਜਾਂਦੇ ਨੇ, ਸਰੂਪ ਲੈ ਕੇ ਜਾਂਦੇ ਹੋ ਜਾਂ ਆਉਂਦੇ ਜਾਂਦੇ ਰਹਿੰਦੇ ਹੋ, ਰਿਕਾਰਡ ਲੈਣ ਲਈ ਜਾਂਦੇ ਹੋ, ਦੇਣ ਲਈ ਜਾਂਦੇ ਹੋ, ਤੇ ਉਹ ਇੱਥੇ ਰਹਿੰਦੇ, ਉੱਥੇ ਰਹਿੰਦੇ, ਉਹ ਹਕਾਰ ਲੈਣ ਲਈ ਆਉਂਦੇ ਤੇ ਇੱਥੇ ਰਹਿੰਦੇ ਆ, ਇਹ ਉੱਥੇ ਜਾਂਦੇ ਸਾਰੇ। ਜੇ ਮੁਲਾਜ਼ਮ ਰਹਿ ਸਕਦੇ, ਤੁਸੀਂ ਨਹੀਂ ਰਹਿ ਸਕਦੇ? ਇਹ ਧਾਮੀ ਉਹ ਵੀ ਜਵਾਬ ਨਹੀਂ ਦੇ ਰਿਹਾ ਕਈ ਮਹੀਨਿਆਂ ਤੋਂ ਕਿ ਉਹ ਪ੍ਰਬੰਧਕ ਕਮੇਟੀ ਨੇ ਉਹ ਕੋਠੀ 35 ਕਰੋੜ ਦੀ ਕਿਉਂ ਖਰੀਦੀ, ਉੱਤੇ ਰੈਨੋਵੇਸ਼ਨ ਕਿਉਂ ਹੋ ਰਹੀ? ਜਵਾਬਦੇਹੀ ਤੇ ਤੇਰੀ ਬਣਦੀ ਆ।
1: ਬਿਲਕੁਲ। ਜਿਹੜਾ ਮੌਕੇ ਦਾ ਪ੍ਰਬੰਧਕ,
0: ਅਸੀਂ ਸੰਸਥਾ ਨੂੰ ਕਮਜ਼ੋਰ ਕਿਵੇਂ ਕਰ ਰਹੇ ਹਾਂ ਇਹ ਦੱਸ, ਨੰਗਾ ਕਰ ਸਾਨੂੰ?
1: ਜਾਂ ਤਾਂ ਫਿਰ ਮੋਦੀ ਜੀ ਵਾਂਗੂ ਕਰ ਲਿਆ ਕਰਨ, ਸਾਰਾ ਕੁਝ ਪੁਰਾਣੇ ਪ੍ਰਧਾਨਾਂ ਤੇ ਪਾਦਾ ਕਰ, ਜਿਵੇਂ ਨਹਿਰੂ ਕਰੀ ਜਾਂਦੇ
0: ਆ,
1: ਤੇ ਇਹ ਟੋੜਾ ਟੋੜਾ ਕਰੀ ਜਾਣ,
0: ਉਹ ਵੀ ਨਹੀਂ ਨਾ ਕਰਦੇ।
1: ਹਾਂ, ਉਹ ਵੀ ਨਹੀਂ ਕਰਦੇ।
0: ਤੇ ਅਸੀਂ ਇਹ ਖਾਸ ਕਰਕੇ ਇਹ ਨਹੀਂ ਕਹਿੰਦੇ ਕਿ ਧਾਮੀ ਗੱਲਾਂ, ਪਿਛਲੇ ਪ੍ਰਧਾਨਾਂ ਨੇ ਵੀ ਆਹ ਜਿਹੜੇ ਸਰੂਪ ਨੇ ਇਹ 2008 ਤੋਂ ਫਿਲਹਾਲ 4 ਤੋਂ ਕੇਸ ਚੱਲਦਾ ਰਿਹਾ ਹਾਈਕੋਰਟ ਚ। ਹਾਈਕੋਰਟ ਸੈਂਟਰ ਨੂੰ ਪੁੱਛਣ ਡਿਆ, ਸੈਂਟਰ ਕਹਿ ਰਹੀ ਹੈ ਐਫੀਡੇਵਿਟ ਦੇ ਕੇ ਵੀ ਅਸੀਂ ਤੇ ਇਹਨਾਂ ਨੂੰ ਦੇ ਚੁੱਕੇ ਹਾਂ, ਆਹ ਵੇਖੋ ਨੇ ਸਾਈਨ। ਫਿਰ ਉਸ ਖਾਰਜ ਹੁੰਦੀ ਹੈ, ਫਿਰ ਉਹ ਤੋਂ ਬਾਅਦ ਫਿਰ ਕੇਸ ਕਰ ਚੱਲਦਾ। ਇੱਕ ਸਿੱਖ ਨੇ ਕੀਤਾ ਵੀ ਇਹ ਕਮੇਟੀ ਤਾਂ ਸਿੱਖ ਕਿੱਥੇ ਗਏ ਸੂ, ਤੂੰ ਅੱਜ ਦੱਸਦੀ ਹੈ। ਮੈਂ ਸੱਚ ਸਾਹਮਣੇ ਆਉਣਾ ਚਾਹੀਦਾ, ਸੱਚ ਹੈ ਤੇ ਇਹ ਦੇ ਕੇਸ, ਇਹ ਵੀ ਦੇ CBI ਨੂੰ।
1: ਅਕਸਰ ਮੈਂ ਉਹ ਧਾਮੀ ਸਾਹਿਬ ਕੱਲ ਜਦੋਂ ਪੂਰਾ ਲਲਕਾਰ ਕੇ ਕਹਿੰਦੇ ਸੀ ਸੱਚ ਸਾਹਮਣੇ ਆਉਣਾ ਚਾਹੀਦਾ, ਫਿਰ ਸੱਚ ਸਾਹਮਣੇ ਲਿਆਓ ਕੌਣ? ਕਮੇਟੀਆਂ ਸਾਹਮਣੇ ਲਿਆਉਂਦੇ ਸੱਚ, ਪੁਲਿਸ ਨੂੰ ਤੁਸੀਂ ਸਹਿਯੋਗ ਨਹੀਂ ਦਿੰਦੇ,
0: ਸਹਿਯੋਗ ਨਹੀਂ ਦਿੰਦੇ,
1: CBI ਦੀ ਤੁਸੀਂ ਡਿਮਾਂਡ ਕਰ ਰਹੇ ਹੋ, ਜਾਂ ਤਾਂ ਕੋਈ ਇੰਡੀਪੈਂਡੈਂਟ ਕਮਿਸ਼ਨ। ਹੁਣ ਕਮਿਸ਼ਨ ਵੀ ਬਣਿਆ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਾਵਰ ਪਵਿੱਤਰ ਸਰੂਪ ਲਾਪਤਾ ਹੋਏ,
0: ਨਹੀਂ ਲਾਗੇ ਲੱਗਣ,
1: ਜੱਜ ਸਾਹਿਬ ਦੀ ਅਗਵਾਈ ਚ ਕਮਿਸ਼ਨ ਬਣਿਆ, ਕਮਿਸ਼ਨ ਨੇ ਰਿਪੋਰਟ ਦਿੱਤੀ ਉਹ ਵੀ ਨਹੀਂ ਮੰਨਣੀ,
0: ਕਮਿਸ਼ਨ ਦੀ
1: ਰਿਪੋਰਟ ਨਹੀਂ ਮੰਨਣੀ, ਪੁਲਿਸ ਨੂੰ ਸਹਿਯੋਗ ਨਹੀਂ ਦੇਣਾ, ਖੁਦ ਦੀਆਂ ਕਮੇਟੀਆਂ ਦਾ ਆਪਣੇ ਸਾਹਮਣੇ ਰਿਜ਼ਲਟ।
0: ਇੱਕ ਹੋਰ ਉਦੋਂ ਦੇ ਰਿਕਾਰਡ ਚ ਆ, ਇਹਨਾਂ ਨੇ ਮਤਾ ਪਾਇਆ ਕਿ ਸਾਡਾ ਪ੍ਰਧਾਨ ਕਿਸੇ ਜੱਜ ਅੱਗੇ ਪੇਸ਼ ਨਹੀਂ ਹੁੰਦਾ।

0: ਮਸਲਾ ਗੁਰੂ ਗ੍ਰੰਥ
1: ਜਥੇਦਾਰ ਸਾਹਿਬ ਦਾ ਤਾਂ ਮੰਨ ਸਕਦੇ ਹੋ
0: ਹਾਂਜੀ
1: ਸਿੰਘ ਸਾਹਿਬ ਵੀ ਜਥੇਦਾਰ ਅਕਾਲ ਤਖ਼ਤ ਪੇਸ਼ ਨਾ ਹੋਵੇ
0: ਜੀ ਜਥੇਦਾਰ ਅਕਾਲ ਤਖ਼ਤ ਵੀ ਕਿਤੇ ਗੁਰੂ ਸਾਹਿਬ ਜੀ ਪਵਿੱਤਰ ਅਜ਼ਮਤ ਦਾ ਸਵਾਲ ਹੈ ਤੇ ਜਿਹੜੇ ਇਨਕੁਆਰੀ ਕਰਨ ਵਾਲੇ ਉਹ ਹੱਕ ਚ ਕਰ ਰਹੇ ਨੇ
1: ਜਾਂ ਖੁਦ ਜਾ ਕੇ ਇਨਕੁਆਰੀ ਅਫਸਰ ਵੀ ਜਾ ਸਕਦਾ
0: ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਰਹੇ ਜਾਂ ਜਥੇਦਾਰ ਆਪ ਵੀ ਕਰਵਾ ਸਕਦਾ ਤੇ ਜੇ ਕਰਵਾਇਆ ਤੇ ਕੀ ਖੇ ਸਵਾ ਕੀਤੀ ਆ ਜਿਹੜਾ ਹਰਪ੍ਰੀਤ ਸਿੰਘ ਨੇ ਕੀ ਰਿਜ਼ਲਟ ਨਿਕਲਿਆ ਉਹਦਾ ਉਲਟਾ ਕਹਿ ਗਿਆ ਜੀ ਕਰਪਸ਼ਨ ਹੋਈ ਹੈ ਹੁਣ ਇੱਕ ਭਾਈ ਸਾਹਿਬ ਤੁਸੀਂ ਦੇਖੋ ਵੀ ਇੱਕ ਆਰਡਰ ਆਉਂਦਾ ਭੋਪਾਲ ਤੋਂ ਕਿ ਸਾਨੂੰ ਇੰਨੇ ਸਰੂਪ ਚਾਹੀਦੇ ਤੁਸੀਂ ਉਹ ਸਰੂਪ ਉਹ ਆਰਡਰ ਆਉਂਦਾ ਉਹਦੀ ਉਹਦਾ ਬਕਾਇਦਾ ਲੈਟਰ ਪੈਡ ਤੇ ਐਡਰੈਸ ਹੁੰਦਾ ਈਮੇਲ ਹੁੰਦੀ ਹੈ ਟੈਲੀਫੋਨ ਹੁੰਦੇ ਆ ਉਹਦਾ ਦਰਿਆਫਤ ਕਰ ਦਿਓ ਵੀ ਠੀਕ ਜਗ੍ਹਾ ਚਲੇ ਜਾਣ ਤੇ ਕੋਈ ਇਤਰਾਜ ਨਹੀਂ ਦਰਿਆਫਤ ਕਰ ਦਿਓ ਪਹਿਲਾਂ ਇੱਕ ਕਮੇਟੀ ਜਿਹੜੀ ਇੱਕ ਸੈਕਸ਼ਨ ਜਿਹੜਾ ਦਰਿਆਫਤ ਕਰਦਾ ਉਹਦੇ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਵੀ ਅਸੀਂ ਦੇ ਰਹੇ ਤੁਹਾਨੂੰ ਫਿਰ ਉਹ ਮਹਾਰਾਜ ਦੇ ਸਰੂਪ ਜਿਹੜੇ ਆ ਉਹਦਾ ਬਿੱਲ ਬਣਦਾ ਜਿਹੜੀ ਮੇਮੋ ਉੱਥੇ ਚੜਦਾ ਬਿੱਲ ਬਣਦਾ ਇੰਨੇ ਸਰੂਪ ਅਸੀਂ ਬੱਸ ਤੇ ਗੁਰੂ ਘਰ ਦੀ ਬੱਸ ਤੇ ਪੰਜ ਪਿਆਰਿਆਂ ਦੇ ਨਾਲ ਭੇਜ ਰਹੇ ਆ ਨਾਲ ਸਾਡਾ ਮੈਨੇਜਰ ਹੈ ਤੇ ਇਹਦੀ ਭੇਟਾ ਇਹਨਾਂ ਨੂੰ ਦੇ ਦਿੱਤੀ ਜਾਵੇ ਹੁਣ ਜਦੋਂ ਉਹ ਗਿਆ ਸਮਾਨ ਚਲੇ ਗਿਆ ਮਹਾਰਾਜ ਦੇ ਸਰੂਪ ਚਲੇ ਗਏ ਉਹਨਾਂ ਨੇ ਲੈ ਲਏ ਰਿਸੀਵ ਕਰ ਲਏ ਉਹਨਾਂ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਪਰ ਸਰੂਪ ਤੇ ਠੀਕ ਥਾਂ ਚਲੇ ਗਏ ਸਰੂਪ ਜਦੋਂ ਠੀਕ ਥਾਂ ਚਲੇ ਗਏ ਉਹ ਗਿਣੇ ਵੀ ਗਏ ਵੀ ਆਹ ਸਰੂਪ ਇੱਥੇ ਚਲੇ ਗਏ ਇੱਥੋਂ ਬਣੇ ਇੱਥੋਂ ਤਿਆਰ ਹੋਏ ਇੱਥੋਂ ਚਲੇ ਗਏ ਤੇ ਉਹ ਗੈਪ ਕਿਤਨਾ ਹੋਏ ਕਰਪਸ਼ਨ ਜਿਹੜੀ ਆ ਉਹ ਆਪਣੀ ਥਾਂ ਆ ਪਰ ਕਰਪਸ਼ਨ ਦਾ ਵੀ ਦੇਖ ਲਓ ਪਹਿਲਾਂ ਦਰਿਆਫਤ ਕਰੋ ਕਿੱਥੇ ਸਰੂਪ ਜਾਣਾ ਉਹਦੀ ਇਨਕੁਆਇਰੀ ਵਾਲਾ ਆਰਡਰ ਕਰੂਗਾ ਹਾਂ ਜੀ ਇਹ ਠੀਕ ਆ ਭੇਜ ਦਿਓ ਫਿਰ ਇਹਨਾਂ ਤੋਂ ਪੇਮੈਂਟ ਲਈ ਜਾਂਦੀ ਹੈ ਵੀ ਅਸੀਂ ਦੇ ਰਹੇ ਹਾਂ ਜੀ ਤੁਹਾਨੂੰ ਤੇ ਉਹ ਭੇਟਾ ਦਿਓ ਉਹ ਭੇਟਾ ਦੀ ਖਜ਼ਾਨਚੀ ਦੇ ਕੋਲ ਜਾਂਦੀ ਉਹ ਰਸੀਦ ਦਿੰਦਾ ਉਹ ਰਸੀਦ ਲੈ ਕੇ ਫਿਰ ਉਹ ਪੰਜ ਸਿੰਘ ਜਾਂਦੇ ਆ ਉਹ ਲੈ ਕੇ ਆਉਂਦੇ ਤੇ ਉਹ ਮਹਾਰਾਜ ਦੇ ਉਥੋਂ ਲੈਂਦੇ ਨੇ
1: ਜੀ
0: ਗੁਰੂ ਗ੍ਰੰਥ ਸਾਹਿਬ ਭਵਨ ਚੋਂ ਤਾਂ ਜਾਂਦਾ ਸਰੂਪ ਇਹ ਸਿਰਫ ਨਾ ਜੀ ਡਰਾਮੇਬਾਜ਼ੀਆਂ ਇੱਦਾਂ ਦੀਆਂ ਜਿਹੜੀਆਂ ਕਿਸੇ ਪਾਸੇ ਸਾਨੂੰ ਲੱਗਣ ਨਹੀਂ ਦਿੱਤਾ ਨਾ ਸਾਨੂੰ ਕੋਈ ਰੂਪ ਤਿੰਨ ਵਾਰੀ ਤੇ ਆਪ ਕਰਾਈ ਪਹਿਲਾਂ
1: ਅੱਛਾ ਇੱਕ ਸਿੰਘ ਸਾਹਿਬ
0: ਤੁਸੀਂ ਮੈਂ ਨਾ ਤੁਹਾਨੂੰ ਹੋਰ ਇੱਕ ਮਸਲਾ ਦੱਸਦਾ ਅਸੀਂ ਜਦੋਂ ਮੇਰੇ ਹੁੰਦਿਆਂ ਅਸੀਂ ਸਾਡੇ ਕੋਲ ਰਿਪੋਰਟ ਆਈ ਵੀ ਇੱਕ ਕਬਾੜੀਏ ਕੋਲ ਮਹਾਰਾਜ ਦੇ ਸਰੂਪ ਕੁਤਰੇ ਕਰ ਕਰਕੇ ਬੋਰੇ ਭਰ ਕੇ ਵੇਚੇ ਗਏ ਮੈਂ ਉਹ ਪੈਸੇ ਦੇ ਕੇ ਮੰਗਾ ਲਿਆ ਕਬਾੜੀਏ ਕੋਲ ਉਹਨੇ 2100 ਰੁਪਇਆ ਲਿਆ ਕਿ ਮੈਂ 2100 ਰੁਪਇਆ ਦਿੱਤਾ ਉਹਨਾਂ ਨੂੰ ਇੱਥੋਂ ਦੀ ਅੰਮ੍ਰਿਤਸਰ ਦੀ ਫਰਮ ਜਿਹੜੀ ਬਹੁਤ ਮਸ਼ਹੂਰ ਆ
1: ਜੀ
0: ਉਹ ਮੈਂ ਉਹਨਾਂ ਨੂੰ ਨੋਟਿਸ ਦਿੱਤਾ ਉਸੇ ਟਾਈਮ ਤੇ ਵੀ ਸਾਨੂੰ ਹਫ਼ਤੇ ਦੇ ਵਿੱਚ ਆ ਕੇ ਇੱਥੇ ਕਾਲ ਤਖ਼ਤ ਤੇ ਪੇਸ਼ ਹੋ ਕੇ ਦੱਸੋ ਅਸੀਂ ਕਿਉਂ ਨਾ ਤੁਹਾਨੂੰ ਤਲਬ ਕਰਕੇ ਤੇ ਪੰਥ ਦਾ ਤਨਖਾਹੀਆ ਕਰਾਰ ਦਈਏ ਤੁਸੀਂ ਜਿਹੜਾ ਕੁਕਰਮ ਕੀਤਾ ਉਹਨਾਂ ਨੂੰ ਲਗਾ ਕਿ ਕਿਤੇ ਸਾਡੀ ਵਰਕਸ਼ਾਪ ਚ ਨਾ ਆ ਜੇ ਉੱਥੇ ਸਰੂਪ ਪਏ ਸੀ ਉਹਨਾਂ ਫਿੱਟ ਤੇ ਉਹ ਸਰੂਪ ਜਿਹੜੇ ਨੇ ਇੰਨੀ ਬੇਦਰਦ ਇੰਨੇ ਘਟੀਆ ਬੰਦੇ ਵੀ ਜਦੋਂ ਦੁਪਹਿਰ ਨੂੰ ਰੋਟੀ ਖਾਂਦੇ ਤੇ ਸਰੂਪ ਥੱਲੇ ਰੱਖ ਕੇ ਸਲਾਣਾ ਬਣਾ ਲੈਂਦੇ
1: ਅੱਛਾ ਜੀ
0: ਇਹ ਮੇਰੇ ਕੋਲ ਰਿਪੋਰਟਾਂ ਚਲੀਆਂ ਇਹਨਾਂ ਨੇ ਉਹ ਜਿਹੜੇ ਅਨਫਿਟ ਸਰੂਪ ਸੀ ਉਹਨਾਂ ਨੂੰ ਨਾਲ ਦੇ ਖੋਲੇ ਚ ਰੱਖ ਕੇ ਅੱਗ ਲਾਤੀ ਹਨੇਰੀ ਆਈ ਤੇ ਇੱਕ ਨੂੰ ਨਾਲ ਜੁੱਤੀਆਂ ਸਮੇਤ ਉਹ ਡਾਂਗ ਦੇ ਨਾਲ ਅੱਗ ਲਵਾ ਨੂੰ ਹਵਾ ਅੱਗ ਦਿਖਾ ਕਰਾ ਕੇ ਸਾੜ ਰਿਹਾ ਉਹ ਹਨੇਰੀ ਆਈ ਤੇ ਉਹ ਪੱਤਰੇ ਉੱਡ ਉੱਡ ਕੇ ਸੜੇ ਅੱਧ ਸੜੇ ਗਲੀਆਂ ਚ ਚਲੇ ਗਏ ਬਾਜ਼ਾਰ ਚਲੇ ਗਏ ਫਿਰ ਮੈਨੂੰ ਦੁਪਹਿਰ ਨੂੰ ਉਠਾਇਆ ਕਿਸੇ ਨੇ ਬੜੀ ਗਰਮੀ ਸੀਗੀ ਕਿਸੇ ਨੇ ਉਠਾਇਆ ਜੀ ਆਹ ਇਸ ਤਰ੍ਹਾਂ ਦਾ ਕੁਕਰਮ ਹੋ ਰਿਹਾ ਇੱਥੇ ਮੈਂ ਫਿਰ ਹਰਬਿੰਦ ਸਿੰਘ ਹੁੰਦਾ ਸੀ ਉੱਥੋਂ ਸੈਕਟਰੀ ਸਕੱਤਰ ਮੈਂ ਉਹਨੂੰ ਉਠਾਇਆ ਮੈਂ ਕਿਹਾ ਜਾ ਕੇ ਵੀਡੀਓਗ੍ਰਾਫੀ ਕਰ ਤੇ ਸਾਰਾ ਸਮਾਨ ਭਾਵੇਂ ਨਾਲ ਹੀ ਜਾਂ ਭਾਵੇਂ ਕਿਤੇ ਲੈ ਆ ਉਹ ਲੈਣ ਦਾ ਫਿਰ ਉਹਨਾਂ ਨੂੰ ਤਲਬ ਕੀਤਾ ਉਹਨਾਂ ਦੇ ਪਿਛਲੇ ਰਿਕਾਰਡ ਵੀ ਕੱਢੇ ਕਿ ਤੁਸੀਂ ਬਿਲਟੀ ਕਰਕੇ ਭੇਜੇ ਉਹ ਕਹਿੰਦੇ ਯੈਸ ਗਲਤੀ ਹੋ ਗਈ ਜੀ ਤੁਸੀਂ ਰਾਦੀ ਚ ਵੇਚੇ ਪੂਰਾ ਸਰੂਪ ਕੋਈ ਲੈ ਕੇ ਆਇਆ ਮਿਲ ਦਾ ਮਾਲਕ ਉਹ ਦੇ ਕੇ ਗਿਆ ਉਹਨਾਂ ਦੀ ਇਨਕੁਆਇਰੀ ਤੁਹਾਡੇ ਤੇ ਆਈ ਕਹਿੰਦਾ ਜੀ ਸਾਥੋਂ ਗਲਤੀ ਹੋ ਗਈ ਸਾਰਿਆਂ ਤੇ ਸਾਈਨ ਕਰਾ ਕੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਕਿਹਾ ਅੱਗੇ ਤੋਂ ਤੁਸੀਂ ਬਾਣੀ ਨਹੀਂ ਛਾਪੋਗੇ ਤੁਸੀਂ ਬਾਣੀ ਦਾ ਬਹੁਤ ਨਿਰਾਦਰ ਕਰ ਲਿਆ ਇਹ ਬਿਜ਼ਨਸ ਨੀਗਾ ਤੁਸੀਂ ਬਿਜ਼ਨਸ ਕਰਨਾ ਤੇ ਹੋਰ ਕਿਤਾਬਾਂ ਛਾਪ ਲਓ ਇਹ ਗੁਰਬਾਣੀ ਨਹੀਂ ਛਾਪੋਗੇ ਨਾਲ ਅਸੀਂ ਇੱਕ ਗੁਰਮਤਾ ਕਰਤਾ ਕਿ ਇਹ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਭਵਨ ਚ ਹੀ ਛਪੇ ਇਸ ਤੋਂ ਇਲਾਵਾ ਨਾ ਛਪੇ ਕਿਤੇ ਵੀ ਜੇ ਛਪੇ ਤੇ ਉਹਦੀ ਜਾਣਕਾਰੀ ਪ੍ਰਬੰਧਕ ਕਮੇਟੀ ਨੂੰ ਤੇ ਅਕਾਲ ਤਖ਼ਤ ਨੂੰ ਹੋਵੇ ਜੇ ਜ਼ਰੂਰੀ ਹੋਵੇ ਕਿਤੇ ਵਿਦੇਸ਼ ਪ੍ਰਦੇਸ਼ ਛਾਪਣਾ ਤੇ ਉਹ ਇਹਨਾਂ ਨੇ ਨੀ ਜੀ ਉਹਨੂੰ ਤਨਖਾਹੀਆ ਕਰਾ ਦਿੱਤਾ ਤੇ ਇਹ ਬਾਦਲ ਦਾ ਬੇੜਾ ਗਰਕ ਹੋਇਆ ਇਹਨੇ ਸਾਨੂੰ ਪਾਸੇ ਕਰਤਾ ਟੌੜੇ ਨੂੰ ਵੀ ਮੈਨੂੰ ਵੀ ਇੱਥੇ ਫਿਰ ਆਉਂਦਿਆਂ ਹੀ ਪਹਿਲਾਂ ਤੇ ਤਲਵੰਡੀ ਨਾਲ ਅਪਰੋਚ ਕੀਤੀ ਉਹਨਾਂ ਨੇ ਤਲਵੰਡੀ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਗਾਲਾਂ ਕੱਢੀਆਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮੈਨੂੰ ਪੈਸੇ ਦਿੰਦੇ ਫਿਰ ਇਹਨਾਂ ਸਿੱਧਾ ਹੀ ਰਾਬਤਾ ਕਰ

0: ਗਰਦ ਜਥੇਦਾਰ ਨਾਲ
1: ਤਲਵੰਡੀ ਸਾਹਿਬ ਬਾਰੇ ਮੈਂ ਸੁਣਿਆ ਉਹ ਥੋੜੇ ਜਿਹੇ ਠੀਕ ਸੀ,
0: ਅੜਬ ਸੁਭਾਅ ਦੇ ਬੰਦੇ ਸੀ।
2: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ,
3: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
2: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
3: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
2: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
3: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟ। ਅੱਜ ਹੀ ਕਾਲ ਕਰੋ 5875000276।
2: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 4036677035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
4: ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੌਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6474020232
5: ਲਾਇਸੈਂਸ ਨੰਬਰ 10394।
6: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
8: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
7: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5877-832-1208।
8: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ, ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ।

0: ਉਹਨਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।
5: ਉਹਨਾਂ ਨੂੰ ਝਾੜ ਕੇ ਭੇਜਤਾ।
6: ਅੱਛਾ ਜੀ।
5: ਉਹਨਾਂ ਨੇ ਸਿੱਧਾ ਹੀ ਰਾਬਤਾ ਕਰ ਲਿਆ ਜਥੇਦਾਰ ਦੇ ਪੀਏ ਦੇ ਨਾਲ, ਸੰਬੰਧ ਬਣਾ ਕੇ ਉਹਨਾਂ ਦੀ ਕਹਾਣੀ ਲੜ ਗਈ ਤੇ ਉਹਨਾਂ ਨੇ ਨਾਲ ਆਰਡਰ ਕਰਤਾ ਜੀ ਤੁਸੀਂ ਬੋਇਲਾਂ ਵੀ ਬਹੁਤ ਸਹਿਯੋਗ, ਹੋਰ ਸੇਵਾ ਕਰੋ, ਛਾਪੋ ਵੀ ਤੇ ਤਨਖਾਹੀ ਆ ਤੁਹਾਡਾ ਮਾਫ਼, ਤੁਹਾਡਾ ਅਰਦਾਸ ਕਰਾਤੀ ਜੀ ਤੁਸੀਂ। ਉਹਨਾਂ ਬੰਦਿਆਂ ਦੇ ਅੱਜ ਗੁਰਬਾਣੀ ਜਿਹੜੀ ਆ ਕੈਨੇਡਾ ਦੇ ਵਿੱਚ ਹਾਹਾਕਾਰ ਮੱਚੀ ਪਈ ਆ, ਐਮਾਜ਼ੋਨ ਦੇ ਵਿੱਚੋਂ ਮਿਲ ਰਹੇ ਨੇ ਸੁੰਦਰ ਗੁਟਕੇ, ਜਿੱਥੇ ਜਿਸ ਸੈਕਸ਼ਨ ਚ ਮਾਸ ਪਿਆ, ਜਿੱਥੇ ਸਿਗਰਟਾਂ ਪਈਆਂ, ਜਿੱਥੇ ਸ਼ਰਾਬ ਪਈ ਆ, ਉੱਥੇ ਉਹਨਾਂ ਦੇ ਬਕਸੇ ਪਏ ਹੋਏ ਆ ਤੇ ਉਹ ਐਮਾਜ਼ੋਨ ਵਾਲੇ ਆਰਡਰ ਤੇ ਭੇਜਦੇ ਨੇ ਤੇ ਉਹ ਉੱਥੋਂ ਦੀਆਂ ਸੰਗਤਾਂ ਨੇ ਇਹਨੂੰ ਵੀ ਕੀਤੀ ਆ ਈਮੇਲ, ਗੜਗਾਜਰ ਵੀ ਕੀਤੀ ਆ, ਪਰ ਉਸ ਪਾਸੇ ਇਹਨਾਂ ਦਾ ਧਿਆਨ ਹੀ ਨਹੀਂ। ਇਹ ਕਿਹਦੀ ਸੇਵਾ, ਸੰਸਥਾ ਦਾ ਨਾਸ ਕੌਣ ਮਾਰਦਾ ਪਿਆ? ਇਹ ਨਾ ਗੜਗੱਜ ਦੱਸਦਾ ਨਾ ਇਹ ਦੱਸਦਾ, ਆਰੋਪ ਸਾਡੇ ਦਿਲ ਆ ਰਹੇ।
6: ਧਾਮੀ ਜੀ ਕਹਿੰਦੇ ਸੰਸਥਾ ਨੂੰ ਨੁਕਸਾਨ ਪਹੁੰਚਾ,
5: ਆਰੋਪ ਸਾਡੇ ਦਿਲ ਆ ਰਹੇ।
6: ਅੱਛਾ, ਇੱਕ ਤੁਸੀਂ ਦੱਸੋ, ਤੁਸੀਂ ਦੋ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਵੀ ਤੁਹਾਡੇ ਫੋਨ ਦੇ ਵਿੱਚ ਸਬੂਤ ਨੇ।
5: ਹਾਂਜੀ,
6: ਧਾਮੀ ਜੀ ਚੀਕ ਚੀਕ ਕੇ ਕਹਿ ਰਹੇ ਨੇ ਵੀ ਸਬੂਤ ਦਿਓ, ਤੁਸੀਂ ਉਹਨਾਂ ਨੂੰ ਭੇਜੋ।
5: ਨਹੀਂ, ਮੈਂ ਤੇ ਉਹਨੂੰ ਕਿਹਾ ਵੀ ਤੂੰ ਪ੍ਰੈਸ ਕਾਨਫਰੰਸ ਬੁਲਾ ਤੇ ਆਹਮਣੇ ਸਾਹਮਣੇ ਗੱਲ ਹੋਵੇ ਵੀ ਇਹ ਕੀ ਗੱਲ ਹੋਵੇ ਵੀ ਤੂੰ ਰੌਲਾ ਜਿਹਾ ਪਾ।
6: ਤੁਸੀਂ ਮਤਲਬ ਲਾਈਵ ਉਹਨਾਂ ਨੂੰ ਡਿਬੇਟ ਦੀ ਚੈਲੰਜ ਦੇ ਰਹੇ ਹੋ?
5: ਹਾਂ, ਨਹੀਂ ਮੈਂ ਤੇ ਕਹਿਣਾ ਵੀ ਅੰਮ੍ਰਿਤਸਰੋਂ ਸਾਨੂੰ ਟਾਈਮ ਦੇਵੇ,
6: ਇਕੱਠੇ ਪ੍ਰੈਸ ਕਾਨਫਰੰਸ ਕਰੀਏ।
5: ਹਾਂ, ਪ੍ਰੈਸ ਕਾਨਫਰੰਸ ਸੁੰਦਰੀ ਹਾਲ ਸਾਨੂੰ ਬੁਲਾ ਲੇ, ਜਿੱਥੇ ਬੁਲਾਵੇ ਅਸੀਂ ਚਲੇ ਜਾਵਾਂਗੇ, ਪ੍ਰੈਸ ਨੂੰ ਬੁਲਾਵੇ, ਤੂੰ ਆਪਣੀ ਗੱਲ ਕਰੇ ਅਸੀਂ ਆਪਣੀ ਕਰੀਏ, ਸੰਗਤ ਸੁਣੇ, ਸੰਗਤ ਲਾਈਵ ਸੁਣੇ, ਭਾਵੇਂ ਪੀਟੀਸੀ ਆਵੇ ਸੁਣਾਉਣ ਲਈ, ਸੰਗਤ ਸੁਣੇ ਤੇ ਫਿਰ ਫੈਸਲਾ ਕਰੇ ਵੀ ਸਾਡੀ ਸੰਸਥਾ ਦਾ ਨਾਸ ਕਿਹਨੇ ਮਾਰਿਆ, ਹੈ ਨਾ। ਦੇਖੋ ਇਹ ਧਾਮੀ ਨੂੰ ਕਰਨਾ ਚਾਹੀਦਾ।
6: ਤੁਸੀਂ ਉਹਨਾਂ ਨੂੰ ਚਿੱਠੀ ਲਿਖੋ ਇਸ ਕੰਮ ਲਈ?
5: ਨਹੀਂ ਜੀ, ਚਿੱਠੀ ਹੁਣ ਮੈਂ ਸਾਹਮਣੇ
6: ਰਿਕਾਰਡ ਤੇ ਤਾਂ ਆਵੇ ਨਾ।
5: ਨਹੀਂ, ਰਿਕਾਰਡ ਤੇ ਜੀ ਹੁਣ ਜੇ ਬੰਦਾ ਖੜਾ ਨੀ ਦੇਖਦਾ ਤੇ ਲੰਮੇ ਪੈ ਕਿੱਥੋਂ ਦਿਸੂਗਾ? ਇਹ ਦੇਖੋ ਅਖਲਾਕ ਦੀਆਂ ਗੱਲਾਂ ਹੁੰਦੀਆਂ। ਜੇ
6: ਕਈ ਵਾਰੀ ਧਾਮੀ ਜੀ ਵਕੀਲ ਨੇ ਨਾ, ਉਹ ਬੋਲੀ ਗੱਲ ਤੇ ਘੱਟ ਯਕੀਨ ਕਰਦੇ, ਲਿਖਤੀ ਪੜ੍ਹਤੀ
5: ਮੈਂ ਰਿਕਾਰਡ ਚਾਹੀਦਾ, ਅਸੀਂ ਚਿੱਠੀ ਵੀ ਲਿਖ ਦਿਆਂਗੇ।
6: ਹੋ ਸਕਦਾ ਲਿਖਤੀ ਪੜ੍ਹਤੀ ਦਾ ਵਕੀਲਾਂ ਦਾ ਇੱਕ ਸੁਭਾਅ ਹੁੰਦਾ ਨਾ, ਉਹ ਸਬੂਤ ਜ਼ਿਆਦਾ ਮੰਗਦੇ ਨੇ ਵੀ ਲਿਖਤੀ ਸਬੂਤ ਹੋਵੇ।
5: ਮੈਂ ਕਿਹਾ ਜੀ ਉਹ ਵੀ ਅਸੀਂ ਤਿਆਰ ਆ ਕਰਨ ਨੂੰ, ਇਹ ਇਸ਼ਾਰਾ ਕਰੇ। ਦੇਖੋ ਜਿਹੜੀ ਇਹ ਸਾਡੀ ਸੰਸਥਾ ਨਾ, ਇਹ ਗੁਰੂ ਘਰ ਦਾ ਪੈਸਾ, ਮੱਥਾ ਟਿਕਾਈ ਪੈਸਾ, ਤੇ ਇਹਦੀਆਂ ਜਾਇਦਾਦਾਂ ਖੁਰਦ ਬੁਰਦ ਹੋ ਰਹੀਆਂ ਨੇ। ਅੱਜ ਤੁਸੀਂ ਦੇਖੋ ਵੀ ਮੈਂ ਬੜੀ ਵਾਰੀ ਮੈਂ ਟੈਲੀਵਿਜ਼ਨ ਤੇ ਕਿਹਾ, ਪ੍ਰੈਸ ਨੂੰ ਕਿਹਾ ਕਿ ਅਯਾਲੀ ਕਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਦੁਆਰਾ
6: ਜੀ,
5: ਨਹਿਰ ਦੇ ਕੰਢੇ ਤੇ ਜ਼ਮੀਨ ਗੁਰੂ ਮਹਾਰਾਜ ਜੀ, ਉਹ 12 ਕਰੋੜ ਦਾ ਕਿੱਲਾ ਤੇ ਇੱਕ ਮਾਲ ਦੇ ਮਾਲਕ ਨੂੰ ਉਹਦਾ ਇੱਕ ਕਿੱਲਾ ਸੀ।

0: ਦੇ ਨਿਕਲੇ ਇਹਨਾਂ ਤੋਂ ਲੈ ਉਹਨੇ ਤੇ ਉਹਦੇ ਤੋਂ ਇਹਨਾਂ ਨੇ ਬਦੋਵਾਲ ਦੀ ਛਾਉਣੀ ਦੇ ਲਾਗੇ 3 ਕਿਲੇ ਲੈ ਲਏ।
1: ਅੱਛਾ ਜੀ,
0: ਤਬਾਦਲਾ ਕਰ ਲਿਆ
1: ਤੇ ਛਾਉਣੀ ਦੇ ਨੇੜੇ ਕਿਸੇ ਤਰ੍ਹਾਂ ਦੀ ਉਸਾਰੀ ਦੀ ਪਰਮਿਸ਼ਨ ਨਹੀਂ ਹੁੰਦੀ
0: ਨਾ ਉੱਥੇ ਉੱਥੇ ਮੈਂ ਕਹਿੰਦਾ ਕੋਈ ਟਿਊਬਵੈਲ ਲਾਉਣ ਲਈ ਕਮਰਾ ਨਹੀਂ ਪਾ ਸਕਦਾ, ਪਰ ਉਹਦਾ ਰੇਟ 50 ਲੱਖ ਹੋਊਗਾ ਤੇ ਇਹਦਾ ਰੇਟ 12 ਕਰੋੜ ਦਾ ਕਿੱਲਾ।
1: ਫਾਇਦਾ ਕਿਹਨੂੰ ਹੋਇਆ?
0: ਤੇ ਕਾਗਜ਼ਾਂ ਚ ਰਜਿਸਟਰਾਂ ਚ ਤੇ ਕਿੱਲੇ ਪੂਰੇ ਆ।
1: ਫਾਇਦਾ ਕਿਹਨੂੰ ਹੋਇਆ ਜੀ?
0: ਹਾਂ ਤੇ ਇਹ ਧਾਮੀ ਵੀ ਦਿਖਾ ਸਕਦਾ, ਦੇਖੋ ਜੀ ਸਾਡੇ ਕੋਲ 1 ਕਿੱਲੇ ਜ਼ਮੀਨ ਸੀ, 1 ਕਿੱਲੇ ਪਈ ਹੈ। ਫਾਇਦਾ ਇਹ ਕਿ 36 ਕਰੋੜ ਰੁਪਇਆ ਜਿਹੜਾ ਉਹ ਰਾਜਨੀਤੀ ਤੇ ਲੱਗਾ, ਆਪਣੇ ਖਜ਼ਾਨੇ ਚ ਪਿਆ।
1: ਅੱਛਾ ਸਿੰਘ ਸਾਹਿਬ, ਇੱਕ
0: ਇਹ ਇਹਨਾਂ ਗੱਲਾਂ ਦਾ ਨਾ ਜਵਾਬ ਨਹੀਂ ਦੇ ਰਹੇ।
1: ਮੈਂ ਬਾਰ ਬਾਰ ਤੁਹਾਨੂੰ ਕਈ ਵਾਰੀ ਸਵਾਲ ਪੁੱਛਿਆ ਵੀ ਰੱਬ ਹੈ ਜਿਹੜਾ ਪਰਮਾਤਮਾ ਪਰਬਤਗਾਰ ਵਾਹਿਗੁਰੂ ਹੈ, ਗੁਰੂ ਘਰ ਦਾ ਪੈਸਾ ਖਾਣ ਵਾਲੇ ਨੂੰ ਸਜ਼ਾ ਦਿੰਦਾ?
0: ਮੈਂ ਕਿਹਾ ਜੀ ਸਜ਼ਾ ਮਿਲ ਰਹੀ ਹੈ ਪਰ ਸਮਝ ਨਹੀਂ ਆਉਂਦੀ ਇਹਨਾਂ ਨੂੰ
1: ਜੀ।
0: ਮੈਂ
1: ਮੱਕੜ ਦੀ ਗੱਲ ਸੁਣਾਈ ਸੀ,
0: ਮੱਕੜ ਦੀ, ਤੇ ਤੁਸੀਂ ਦੇਖੋ ਮੱਕੜ ਆਪ ਕਿਸ ਤਰ੍ਹਾਂ ਚਲੇ ਗਿਆ, ਉਹਦੇ ਜਵਾਨ ਬੇਟੇ ਦੋਵੇਂ ਚਲੇ ਗਏ। ਹਾਂਜੀ, ਤੇ ਇਸ ਤੋਂ ਇਲਾਵਾ ਮੈਂ ਇੱਕ ਵਾਰੀ ਇੱਕ ਮਿਨਿਸਟਰ ਸੀਗਾ ਤੇ ਮੈਨੂੰ ਕਹਿੰਦਾ ਮੈਂ ਚਾਹ ਪੀਣੀ ਹੈ, ਮੈਨੂੰ ਕੋਲੋਂ ਦੀ ਜਾ ਰਿਹਾ, ਆ ਜਾਵਾਂ। ਮੈਂ ਕਿਹਾ ਆ ਜਾਓ। ਉਹ ਜਦੋਂ ਆਇਆ ਤੇ ਮੈਂ ਇਹਨੂੰ ਆਉਂਦੇ ਪੁੱਛਿਆ ਵੀ ਤੁਹਾਡੇ ਬਾਪੂ ਜੀ ਦਾ ਕੀ ਹਾਲ ਆ, ਬੀਬੀ ਦਾ ਕੀ ਹਾਲ ਆ, ਸੁਰਿੰਦਰ ਕੌਰ ਦਾ, ਤੇ ਇਹ ਤੁਹਾਡੇ ਬਜ਼ੁਰਗ ਜਿਹੜੇ ਕਦੋਂ ਇਹਨਾਂ ਨੂੰ ਸਮਝ ਆਊਗੀ। ਉਹ ਮੈਨੂੰ ਆਉਂਦਾ ਜੀ ਸਿੰਘ ਸਾਹਿਬ, ਬੀਬੀ ਸੁਰਿੰਦਰ ਕੌਰ ਜਿਹੜੀ ਇਹਨਾਂ ਉਹਦੀ ਹਾਲਤ ਬਹੁਤ ਮਾੜੀ, ਜਿੰਨੀ ਵੀ ਰਹੀ ਹੈ, ਜਿੰਨੀ ਦੇਰ ਜਿਉਂਦੀ ਰਹੀ ਹੈ, ਉਹਦਾ ਜੋ ਹਾਲਤ ਸੀ ਉਹਦੀ ਵੀ ਅਸੀਂ ਦੱਸ ਨਹੀਂ ਸਕਦੇ,
1: ਵੈਰੀ ਅਨਫੋਰਚੁਨੇਟ। ਲਾਸਟ ਜਿਹੜਾ ਉਹ ਕੈਂਸਰ ਉਹਨਾਂ ਨੂੰ ਹੋਇਆ
0: ਤੇ ਇਹ ਦੋਵੇਂ ਪਿਓ ਪੁੱਤ ਨੂੰ ਰੋਜ਼ ਦੇਖਦੇ ਵੀ ਕਹਿੰਦਾ ਆਪਣੀ ਮਾਂ ਨੂੰ ਦੇਖ ਕੇ, ਆਪਣੀ ਪਤਨੀ ਨੂੰ ਦੇਖ ਕੇ ਜੇ ਇਹਨਾਂ ਨੂੰ ਅੱਜ ਤੱਕ ਅਕਲ ਨਹੀਂ ਆਈ ਤੇ ਕਦੇ ਵੀ ਨਹੀਂ ਆਉਣੀ। ਇਹ ਉਹਦੇ ਲਫ਼ਜ਼ ਸੀ, ਮੈਨੂੰ ਚੰਗੇ ਲੱਗੇ। ਮੈਂ ਬਿਲਕੁਲ ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਅੱਜ ਇਹ ਜਿਹੜਾ 70 ਰੁਪਏ ਦਿਹਾੜੀ ਤੇ ਲੱਗਾ ਬੰਦਾ, ਉਹ ਉਹਨੇ 70 ਲੱਖ ਦੀ ਕੋਠੀ ਲਈ ਤੇ ਮੇਲ ਮਿਲਾ ਕੇ ਇਹਨਾਂ ਨੇ ਤੇ 2 ਕਰੋੜ 60 ਲੱਖ ਦੀ ਕੋਠੀ ਲਈ, 2 ਕਰੋੜ 70 ਲੱਖ ਦੀ ਕਮੇਟੀ ਲੈ ਲਈ, 2 ਕਰੋੜ 10 ਲੱਖ ਰੁਪਇਆ ਇਹਨਾਂ ਨੇ ਵੰਡਿਆ। ਉਹ ਜਿਹੜਾ ਉਹਦੇ ਹਿੱਸੇ ਆ, ਉਹਨੇ ਕੋਠੀ ਲੈ ਲਈ, ਇੱਕ ਵਰਚੁਅਲ ਜਗ੍ਹਾ ਲੈ ਲਈ, ਉਹ ਅੱਜ ਕਰੋੜਾਂ 'ਚ ਹੋ ਗਈ। ਉੱਥੇ ਹੁਣ ਤਰਨ ਤਾਰਨ ਫਿਰ ਉਹਨੂੰ ਦਿਹਾੜੀ ਤੋਂ ਮੀਤ ਮੈਨੇਜਰ ਬਣਾ ਤਾ, ਫਿਰ ਉਹਨੂੰ ਹੋਰ ਖਰੀਦੋ ਫਰੋਖਤ ਤੇ ਲਾ ਤਾ, ਫਿਰ ਉਹਨੇ ਵਾਢੀ ਪਾ ਤੀ। ਅੱਜ ਉਹ ਇੱਕ ਕੋਠੀ ਤਰਨ ਤਾਰਨ ਬਣਾਈ ਬੈਠਾ, 2 ਏਜੰਸੀਆਂ ਨੇ ਸਕੂਟਰਾਂ ਦੀਆਂ, ਇੱਕ ਚੋਲਾ ਸਾਹਿਬ ਤੇ ਇੱਕ ਤਰਨ ਤਾਰਨ ਨੇ, ਤਰਨ ਤਾਰਨ ਵਾਲੀ ਜਿਹੜੀ ਪਾਰਟਨਰਸ਼ਿਪ ਤੇ।
1: ਫਿਰ ਤਾਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ,
0: ਬੜੀ ਕਿਰਪਾ ਜੀ। ਉਹ ਅੱਜ ਫਿਰ ਮੈਨੇਜਰ ਆ ਜੀ।
1: ਨਹੀਂ ਫਿਰ ਸਜ਼ਾ ਕਿੱਥੇ ਹੋਈ?
0: ਸਜ਼ਾ ਇੱਥੇ ਹੋਈ ਵੀ ਉਹਦੀ ਘਰ ਵਾਲੀ ਅੱਜ ਗਲੀ ਪਈ ਆ ਬਿਮਾਰੀ ਨਾਲ, ਉਹਦਾ ਬੱਚਾ ਹੈ।
1: ਪਰ ਬੰਦੇ ਨੂੰ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ
0: ਹੈ, ਬੱਚਾ ਹੈ ਨਹੀਂ
1: ਜਿਹੜਾ ਖਾ ਰਿਹਾ।
0: ਮੈਂ ਕਿਹਾ ਉਹ ਤੇ ਵਿਚਾਰੀ ਮਰ ਜਾਊਗੀ, ਪਰ ਸਜ਼ਾ ਤੇ
1: ਵਿਚਾਰੀ ਉਹਨੂੰ ਮਿਲ ਗਈ।
0: ਇਹ ਬੰਦਾ ਜਿਹੜਾ ਨਾ, ਇਹ ਦੱਸੇ ਤੇ ਪੱਲੇ ਕੀ ਪੈ ਦੀ ਜ਼ਿੰਦਗੀ ਚ ਇਹਨੂੰ ਹਾਸਲ ਕੀ ਹੋਇਆ?
1: ਲੈ ਕੇ ਕੀ ਜਾਣਾ ਇੱਥੋਂ ਸਿੰਘ ਸਾਹਿਬ?
0: ਇਹੋ ਹੀ ਨਾ ਜੀ, ਮੈਂ ਉਹੀ ਕਹਿੰਦਾ ਵੀ ਕੀ
1: ਅਸੀਂ ਇੱਜ਼ਤ ਨਹੀਂ ਲੈ ਸਕਦੇ, ਮਾਣ ਲੈ ਕੇ ਨਹੀਂ ਜਾ ਸਕਦੇ, ਥੂ ਲੈ ਕੇ ਲਿਜਾਣ ਦਾ ਕੀ ਫਾਇਦਾ?
0: ਤੇ ਉਹ ਫਿਰ ਦਾਵਾ ਕਰਦਾ ਮੈਨੂੰ ਹਟਾ ਕੇ ਦਿਖਾਓ ਇੱਥੋਂ ਤਰਨ ਤਾਰਨ ਦੇ।
1: ਮੈਨੂੰ ਇੱਕ ਦੱਸਿਆ, ਅਕਾਲੀ ਦਲ ਦੇ ਵਿੱਚ ਰਹੇ ਨੇ ਇੱਕ ਲੀਡਰ, ਹੁਣ ਤਾਂ ਉਹ ਅਕਾਲੀ ਦਲ ਤੋਂ ਬਾਹਰ ਹੋ ਗਏ। ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਹੀ ਸ਼ਾਇਦ ਉਹ ਗੱਲ ਸੁਣਾ ਰਹੇ ਸੀ, ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਦੇ। ਕਹਿੰਦੇ ਇੱਕ ਮੈਨੇਜਰ ਅਸੀਂ ਜਿਹੜਾ ਹੈ ਲਵਾਇਆ, ਵੀ ਇਮਾਨਦਾਰ ਮੈਨੇਜਰ ਹੈ, ਉਹ ਲਵਾ ਲਿਆ। ਕਹਿੰਦੇ ਜਦੋਂ ਲਵਾਇਆ ਤਾਂ ਗੋਲਕ ਵੱਧ ਗਈ, ਚੜਾਵਾ ਵੱਧ ਗਿਆ, ਇੱਕਦਮ ਵੱਧ ਗਿਆ। ਉਹ ਫੇਰ ਦੂਜੇ ਪਾਸਿਓ ਪੋਲੀਟੀਕਲੀ ਪ੍ਰੈਸ਼ਰ ਪਿਆ, ਉਹ ਕਹਿੰਦੇ ਜੀ ਸਾਡਾ ਖਰਚਾ ਕੌਣ ਚਲਾਊ? ਫੇਰ ਪੁਰਾਣਾ ਮੈਨੇਜਰ ਲਿਆਂਦਾ ਗਿਆ, ਫੇਰ ਘਟ ਗਈ।
0: ਇਹ ਹੈਗਾ ਜੀ ਸਾਰਾ। ਮੈਂ ਤੁਹਾਨੂੰ ਦੱਸਿਆ ਜੀ,
1: ਗੋਲਕ ਦੇ ਵਿੱਚੋਂ ਸਿੱਧੇ
0: ਦੇਖੋ ਤੁਹਾਨੂੰ ਮੈਂ ਦੱਸਦਾ ਵੀ 481 ਗੁਰਦੁਆਰੇ ਆ, 80 ਜਾਂ 81 ਗੁਰਦੁਆਰੇ ਤੇ ਪ੍ਰਬੰਧਕ ਕਮੇਟੀ ਦਾ ਸਿੱਧਾ ਆਇਆ ਨਿਜ਼ਾਮ, ਆਪ ਦੇਖਦੀ ਆ। ਪਰ 400 ਗੁਰਦੁਆਰਾ ਲੋਕਲ ਆ, ਲੋਕਲ ਜਿਹੜਾ ਉਹ ਉਸ ਤਰ੍ਹਾਂ ਨਹੀਂ ਗਾ ਕਿ ਉਹ ਸਿੰਘ ਸਭਾ ਦੇ ਗੁਰਦੁਆਰੇ ਨੇ, ਉਹ ਇਤਿਹਾਸਕ ਗੁਰਦੁਆਰੇ ਨੇ, ਉੱਥੇ ਲੋਕਲ ਕਮੇਟੀਆਂ ਨੇ। ਉਹ ਕਮੇਟੀਆਂ ਦਾ ਜਿਹੜਾ ਡਰਾਫਟ ਆ ਉਹ ਇਸ ਤਰ੍ਹਾਂ ਵੀ 4 ਮੈਂਬਰ ਉੱਥੋਂ ਦੇ ਹੋਣਗੇ, ਇਲਾਕਾ ਨਿਵਾਸੀ ਚੁਣਨਗੇ ਉਹਨਾਂ ਦਾ ਕਮੇਟੀ ਦੇ, ਤੇ ਇੱਕ ਪ੍ਰਬੰਧਕ ਕਮੇਟੀ ਦਊਗੀ। ਉਹ 5 ਮੈਂਬਰੀ ਟੀਮ ਜਿਹੜੀ ਗੁਰਦੁਆਰਾ ਚਲਾਊਗੀ, ਉਹਨੂੰ 23 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ, ਤੇ ਉਹ ਜਿਹੜੇ ਧੜੇਬਾਜ ਨੇ ਉਹ ਰੋਪ ਲਾ ਦਿੰਦੇ ਇੱਥੇ ਆ ਕੇ, ਜੀ ਇਹ ਕਾਂਗਰਸੀ ਨੇ, ਜੀ ਇਹ ਫਲਾਨਾ, ਜੀ ਇਹ ਗੁਰੂ ਘਰ ਨੂੰ ਖਾ ਗਏ ਜੀ, ਤੇ ਇਹ ਜਿਹੜਾ ਰਸੀਵਰ ਬਿਠਾਇਆ ਹੋਇਆ ਇੱਥੇ ਇਲੈਕਸ਼ਨ ਕਮਿਸ਼ਨ ਕਲੇਰ, ਜਿਹਨੇ ਸਿੱਖਾਂ ਦੇ ਕਾਤਲਾਂ ਦੇ ਕੇਸ ਲੜੇ, ਜੁਡੀਸ਼ੀਅਲ ਕਮਿਸ਼ਨ ਦਾ, ਜੁਡੀਸ਼ੀਅਲ ਕਮਿਸ਼ਨ ਦਾ ਕਲੇਰ ਹੈ ਜਿਹੜਾ, ਤੇ ਇਹ ਆਰਡਰ ਕਰ ਦਿੰਦਾ ਜੀ ਇੱਥੇ ਆਹ ਰਸੀਵਰ ਲਾ ਦਿਓ ਤੇ ਕਬਜ਼ਾ ਕਰ ਲਓ।